ਪਾਣੀ ਅੰਦਰਲੀ ਕੁਸਦਾ ਥਾ ਨਾ ਥਿਓ ਮਹੱਲਾ ਦੂਜਾ ਹੋਏ ਇਆਣਾ ਕਰੇ ਕੰਮ ਆਣ ਨਾ ਸਕੈ ਰਸ ਜੇ ਇੱਕ ਅੱਧ ਚੰਗੀ ਕਰੇ ਦੂਜੇ

ਨਹੀਂ ਚਾਕਰੀ ਜਿਤ ਪਹੁ ਖਸਮ ਨਾ ਜਾਏ ਨਾਨਕ ਸੇਵ ਕਾਂਡੀ ਜਿਸੇ ਤੀ ਖਸਮ ਸਮਾਏ ਪੌੜੀ ਨਾਨਕ ਅੰਤ ਨ ਜਾਪਣੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੌੜੀ ਵੱਡੇ ਕੀਆਂ ਵੜਿਆਈ।

ਵੀ ਤੁਸੀਂ ਸੁਣ ਰਹੇ ਸੀ ਸੁਫੀਆਨਾ ਕਲਾਮ। ਇਸ ਨਾਲ ਹੀ ਸਾਡੀ ਆਕਾਸ਼ਵਾਣੀ ਵਰਲਡ ਸਰਵਿਸ 3 ਦੀ ਪੰਜਾਬੀ ਸੇਵਾ ਦੀ ਪਹਿਲੀ ਸਭਾ ਸਮਾਪਤ ਹੁੰਦੀ ਹੈ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।

ਵਸਦਾ ਲਾਲ ਸਖੀ ਮੇਰੇ ਕਲਬ ਦਾ ਨਾਰਾ ਅਲੀ ਅਲੀ ਮੇਰੇ ਕਲਬ ਦਾ ਨਾਰਾ ਅਲੀ ਅਲੀ ਬਣ ਜੋ ਗਣ ਲਾਲ ਕਲੰਦਰ ਦੀ।

ਦੇ ਲਾਲਨ ਹਸਤੀ ਮੇਰੀ ਜਦੋਂ ਕੀਤਾ ਜ਼ਿਕਰ ਕਲੰਦਰ ਦਾ ਜਦੋਂ ਕੀਤਾ ਜ਼ਿਕਰ ਕਲੰਦਰ ਦਾ ਮੇਰੀ ਹਰ ਇੱਕ ਮੁਸ਼ਕਿਲ ਟਲੀ ਟਲੀ ਮੇਰੀ ਰੂਹ ਵਿੱਚ ਵਸਦਾ ਲਾਲ ਸਖੀ ਮੇਰੀ ਰੂਹ ਵਿੱਚ ਵਸਦਾ

ਦੋਸਤੋ ਅੱਜ ਦੇ ਦੇਸ਼ ਪੰਜਾਬ ਪ੍ਰੋਗਰਾਮ ਦੇ ਵਿਚ ਗੱਲ ਕਰਾਂਗੇ ਵਨ ਮਹੋਤਸਵ ਦੀ ਪ੍ਰੋਗਰਾਮ ਹੋਏਗਾ ਅੱਜ ਦੀ ਗੱਲ ਡਾ ਜਗਮੋਹਨ ਕੋਚਰ ਹੋਰਾਂ ਦੀ ਡਾ ਹੁਸ਼ਿਆਰ ਸਿੰਘ ਚੌਹਾਨ ਨਾਲ ਕੀਤੀ ਗੱਲਬਾਤ ਤੁਹਾਨੂੰ ਸੁਣਾਈ ਜਾਏਗੀ ਪ੍ਰੋਗਰਾਮ ਜੀ ਆਇਆਂ ਨੂੰ ਦੇ ਵਿਚ ਪੰਜਾਬੀ ਫਿਲਮ ਮਿਊਜ਼ਿਕ ਆਪਣੇ ਦੋਸਤਾਂ ਨੂੰ ਅਸੀਂ ਸੁਣਾਵਾਂਗੇ ਨਾਲ ਹੋਏਗਾ ਪ੍ਰੋਗਰਾਮ ਤਮੰਨਾ ਜਿਹਦੇ ਵਿਚ ਤੁਹਾਡੀ ਫਰਮਾਇਸ਼ ਦਾ ਗੀਤ ਪੇਸ਼ ਕੀਤਾ ਜਾਵੇਗਾ ਲਓ ਜੀ ਪੇਸ਼ ਹੈ ਅੱਜ ਦੀ ਗੱਲ ਨਮਸਕਾਰ ਦੋਸਤੋ ਮੈਂ ਹਾਂ ਤੁਹਾਡੀ ਦੋਸਤ ਮੋਨਿਕਾ ਮਹਿਤਾ ਔਰ ਅਸੀਂ ਅੱਜ ਲੈ ਕੇ ਆਏ ਹਾਂ ਰੁੱਖਾਂ ਦੀਆਂ ਗੱਲਾਂ ਅਸੀਂ ਰੁੱਖ ਰਾਹਾਂ ਦੇ ਵੀ ਸਜਣਾ ਅਸੀਂ ਛਾਵਾਂ ਕਰਦੇ ਰਹਿਣ ਦੀ ਲੰਘ ਜਾਵੇ ਬਿਨਾਂ ਤੱਕਿਆਂ ਤੂੰ ਅਸੀਂ ਰਾਹਾਂ ਤੱਕਦੇ ਰਹਿਣ ਦੀ ਕਦੇ ਪਾਵਾਂ ਪਾਤਾ ਪਿਆਰ ਦੀਆਂ ਅਸੀਂ ਹੁੰਗਾਰੇ ਭਰਦੇ ਰਹਿਣਾ ਏ ਅਸੀਂ ਰੁੱਖ ਹਾਂ ਅਸੀਂ ਛਾਵਾਂ ਕਰਦੇ ਰਹਿਣਾ ਏ ਅਸੀਂ ਰੁੱਖ ਹਾਂ ਅਸੀਂ ਛਾਵਾਂ ਕਰਦੇ ਰਹਿਣਾ ਏ ਦੋਸਤੋ ਅਗਰ ਵਨ ਮਹੋਤਸਵ ਦੀ ਗੱਲ ਕੀਤੀ ਜਾਵੇ ਤਾਂ ਵਨ ਮਹੋਤਸਵ ਹੁੰਦਾ ਕੀ ਹੈ ਇਹਦਾ ਅਰਥ ਹੈ ਵਨ ਯਾਨੀ ਜੰਗਲ ਮਹੋਤਸਵ ਮਤਲਬ ਇਕ ਬਹੁਤ ਵੱਡਾ ਤਿਉਹਾਰ ਯਾਨੀ ਕਿ ਕੁਦਰਤ ਨੂੰ ਸਮਰਪਿਤ ਇਕ ਬਹੁਤ ਵੱਡਾ ਤਿਉਹਾਰ ਵਨ ਮਹੋਤਸਵ ਭਾਰਤ ਦਾ ਰਾਸ਼ਟਰੀ ਰੁੱਖ ਲਗਾਉਣ ਦਾ ਇਕ ਅਜਿਹਾ ਤਿਉਹਾਰ ਹੈ ਜੋ ਹਰ ਸਾਲ 1 ਜੁਲਾਈ ਤੋਂ 7 ਜੁਲਾਈ ਤੱਕ ਮਨਾਇਆ ਜਾਂਦਾ ਹੈ ਨਾਮ ਤੋਂ ਹੀ ਪਤਾ ਲੱਗਦਾ ਹੈ ਕਿ ਇਸ ਦਾ ਮਕਸਦ ਕੀ ਹੋਏਗਾ ਦੋਸਤੋ ਵਨ ਮਹੋਤਸਵ ਦਾ ਮਕਸਦ ਹੁੰਦਾ ਹੈ ਲੋਕਾਂ ਨੂੰ ਰੁੱਖ ਲਗਾਉਣ ਪ੍ਰਤੀ ਜਾਗਰੂਕ ਕਰਨਾ ਜੰਗਲਾਂ ਦੀ ਮਹੱਤਤਾ ਦੱਸਣਾ ਰੁੱਖਾਂ ਦੀ ਮਹੱਤਤਾ ਦੱਸਣਾ ਇਹ ਦੱਸਣਾ ਕਿ ਰੁੱਖ ਬਿਨਾਂ ਮਨੁੱਖ ਕਿੰਨਾ ਕੱਲਾ ਏ ਕਿੰਨਾ ਖਾਲੀ ਏ ਕਿੰਨਾ ਕੋਝਾ ਏ ਦੋਸਤੋ ਜੰਗਲਾਂ ਦੇ ਬਾਰੇ ਚ ਕਿਹਾ ਜਾਂਦਾ ਹੈ ਕਿ ਜੰਗਲ ਇਸ ਧਰਤੀ ਦੇ ਫੇਫੜੇ ਹੁੰਦੇ ਨੇ ਜਿੰਨੇ ਜੰਗਲ ਸੰਘਣੇ ਹੋਣਗੇ ਜਿੰਨੇ ਅਸੀਂ ਰੁੱਖ ਲਗਾਵਾਂਗੇ ਓਨਾ ਹੀ ਮਨੁੱਖਾਂ ਨੂੰ ਆਕਸੀਜਨ ਵਧੇਰੇ ਮਿਲਦੀ ਰਹੇਗੀ ਵਸਤੂਆਂ ਨੂੰ ਖਾਣ ਪੀਣ ਦੀ ਚੀਜ਼ਾਂ ਨੂੰ ਜਿਹੜੇ ਫਲ ਨੇ ਜਿਹੜੇ ਪੌਦੇ ਨੇ ਜਿਹੜੇ ਸਾਡੀਆਂ ਸਬਜ਼ੀਆਂ ਨੇ ਉਨ੍ਹਾਂ ਨੂੰ ਜਿੰਨੀ ਵੱਧ ਤੋਂ ਵੱਧ ਆਕਸੀਜਨ ਮਿਲੇਗੀ ਸੂਰਜ ਦੀ ਰੋਸ਼ਨੀ ਮਿਲੇਗੀ ਓਨੀ ਹੀ ਜ਼ਿਆਦਾ ਉਨ੍ਹਾਂ ਦੇ ਵਿਚ ਗੁਣਵੱਤਾ ਵਧਦੀ ਜਾਏਗੀ ਦੋਸਤੋ ਆਜ਼ਾਦੀ ਤੋਂ ਬਾਅਦ 1950 ਵਿਚ KM ਮੁਨਸ਼ੀ ਹੋਰਾਂ ਨੇ ਰਾਸ਼ਟਰੀ ਪੱਧਰ ਤੇ ਇਕ ਮੁਹਿੰਮ ਸ਼ੁਰੂ ਕੀਤੀ ਹਾਲਾਂਕਿ 1947 ਵਿਚ MS ਰੰਧਾਵਾ ਹੋਰਾਂ ਨੇ ਵੀ ਰੁੱਖ ਲਗਾਉਣ ਦੇ ਹਫ਼ਤੇ ਦੀ ਸ਼ੁਰੂਆਤ ਕੀਤੀ ਸੀ ਦੋਸਤੋ ਜੁਲਾਈ ਮਹੀਨੇ ਵਿਚ ਹੀ 1 ਜੁਲਾਈ ਤੋਂ ਲੈ ਕੇ 7 ਜੁਲਾਈ ਤੱਕ ਵਨ ਮਹੋਤਸਵ ਮਨਾਇਆ ਜਾਂਦਾ ਉਹਦੇ ਪਿੱਛੇ ਕਾਰਨ ਕੀ ਹੈ ਕਿਉਂਕਿ ਭਾਰਤ ਦੇ ਵਿਚ ਮੌਨਸੂਨ ਐਕਟੀਵੇਟ ਹੋ ਜਾਂਦਾ ਮੌਸਮ ਦੇ ਵਿਚ ਬਦਲਾਅ ਆਉਣਾ ਸ਼ੁਰੂ ਹੋ ਜਾਂਦਾ ਬੱਦਲਵਾਈ ਹੋਣੀ ਸ਼ੁਰੂ ਹੋ ਜਾਂਦੀ ਹੈ ਮੀਂਹ ਪੈਣਾ ਸ਼ੁਰੂ ਹੋ ਜਾਂਦਾ ਹੈ ਔਰ ਮੌਨਸੂਨ ਦੇ ਮੌਸਮ ਦੇ ਵਿਚ ਲਗਾਏ ਗਏ ਪੌਦਿਆਂ ਦਾ ਅੱਗੇ ਸਰਵਾਈਵ ਕਰਨ ਦਾ ਬਚਣ ਦਾ ਫੱਲਣ ਫੁੱਲਣ ਦਾ ਜਿਹੜਾ ਪ੍ਰਤੀਸ਼ਤ ਹੈ ਉਹ ਬਰਸਾਤ ਦੇ ਮੌਸਮ ਚ ਵੱਧ ਜਾਂਦਾ ਹੈ

ਕਿਉਂਕਿ ਜਦੋਂ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਉਦੋਂ ਰੁੱਖਾਂ ਨੂੰ ਅਗਰ ਪਾਣੀ ਘੱਟ ਮਿਲੇ ਤਾਂ ਉਹ ਮੁਰਝਾ ਜਾਂਦੇ ਹੈ। ਪਰ ਮੌਨਸੂਨ ਦੇ ਵਿਚ ਇਹ ਵਾਧਾ ਹੁੰਦਾ ਹੈ ਕਿ ਪਾਣੀ ਛਮ ਛਮ ਛਮ ਪੈਂਦਾ ਹੀ ਰਹਿੰਦਾ ਹੈ, ਧਰਤੀ ਦੇ ਵਿਚ ਨਵੀਂ ਬਣੀ ਰਹਿੰਦੀ ਹੈ, ਜਿਹਦੇ ਨਾਲ ਨਵੇਂ ਪੌਦਿਆਂ ਨੂੰ ਪੁੰਗਰਨ ਦੇ ਵਿਚ ਵੱਡੇ ਹੋਣ ਦੇ ਵਿਚ ਕਾਫੀ ਸਹਾਇਤਾ ਮਿਲਦੀ ਹੈ। ਦੋਸਤੋ ਕਹਿੰਦੇ ਨੇ ਕਿ ਇਕ ਰੁੱਖ ਇਕ ਜ਼ਿੰਦਗੀ ਦੇ ਵਿਚ ਜ਼ਰੂਰ ਲਗਾਉਣਾ ਚਾਹੀਦਾ ਹੈ। ਹਰ ਸਾਲ ਦੋਸਤੋ ਇਹ ਜਿਹੜੇ ਵੱਡੇ ਵੱਡੇ ਰੁੱਖ ਨੇ, ਜੰਗਲ ਨੇ, ਇਹ ਸੈਂਕੜੋ ਕਿਲੋ ਕਾਰਬਨ ਡਾਈਆਕਸਾਈਡ ਇਹ ਸੋਖ ਲੈਂਦੇ ਨੇ ਤੇ ਸਾਨੂੰ ਦਿੰਦੇ ਨੇ ਸਾਡੀ ਜੀਵਨ ਦਾਇਕ ਆਕਸੀਜਨ। ਆਕਸੀਜਨ ਦਾ ਸਿਲੰਡਰ ਅਗਰ ਅਸੀਂ ਗੱਲ ਕਰੀਏ ਕਿੱਡਾ ਮਹਿੰਗਾ ਹੋ ਜਾਂਦਾ ਹੈ, ਲੋੜ ਪੈਣ ਦੇ ਉੱਤੇ ਲੈਣਾ ਵੀ ਪੈਂਦਾ ਹੈ। ਪਰ ਜੇ ਅਸੀਂ ਘਰਾਂ ਦੇ ਆਸ ਪਾਸ ਆਪਣੇ ਵਿਹੜਿਆਂ ਦੇ ਵਿਚ ਰੁੱਖ ਲਗਾਈਏ ਤੇ ਠੰਡੀ ਠੰਡੀ ਛਾਂ ਤੇ ਉਹਦੀ ਪਿਆਰੀ ਪਿਆਰੀ ਜੀਵਨ ਨੂੰ ਬਚਾਉਣ ਵਾਲੀ ਆਕਸੀਜਨ ਮਿਲਦੀ ਰਹੇ ਤੇ ਹਰ ਮਨੁੱਖ ਨੂੰ ਇਕ ਜ਼ਿੰਦਗੀ ਚ ਇਕ ਰੁੱਖ ਲਗਾਉਣਾ ਕੋਈ ਬਹੁਤਾ ਮਹਿੰਗਾ ਨਹੀਂ ਪੈਂਦਾ। ਦੋਸਤੋ ਰੁੱਖ ਕੁਦਰਤੀ ਏਅਰ ਕੰਡੀਸ਼ਨਰ ਵੀ ਹੁੰਦੇ ਨੇ। ਪੁਰਾਣੇ ਵੇਲਿਆਂ ਦੇ ਵਿਚ ਜਦੋਂ ਲਾਈਟ ਨਹੀਂ ਹੋਇਆ ਕਰਦੀ ਸੀ ਪੂਰੇ ਦਾ ਪੂਰਾ ਟੱਬਰ ਆਰਾਮ ਨਾਲ ਰੁੱਖ ਦੇ ਹੇਠਾਂ ਬਹਿ ਜਾਂਦਾ ਸੀ। ਰੁੱਖ ਦੀ ਠੰਡੀ ਠੰਡੀ ਛਾਂ, ਮੈਡੀਸਨਲ ਉਹਦੀ ਜਿਹੜੀ ਵੈਲਿਊਜ਼ ਨੇ ਉਹ ਸਾਨੂੰ ਡਾਇਰੈਕਟਲੀ ਮਿਲ ਜਾਂਦੀਆਂ ਹੁੰਦੀਆਂ ਸੀ। ਮੰਜਾ ਡਾਹ ਕੇ ਕੋਈ ਗਰਮੀ ਨਹੀਂ ਲੱਗਦੀ ਸੀ, ਬੜੇ ਆਰਾਮ ਨਾਲ ਪੂਰਾ ਤੋਂ ਪੂਰਾ ਪਰਿਵਾਰ ਉੱਥੇ ਬੈਠ ਕੇ ਉਸ ਰੁੱਖ ਦੀ ਛਾਂ ਨੂੰ ਤੇ ਹਵਾ ਨੂੰ ਮਾਣਦਾ ਸੀ। ਜਿਹੜੇ ਰੁੱਖ ਨੇ ਤੁਸੀਂ ਦੇਖਿਆ ਹੋਣਾ ਜਿੱਥੇ ਕਿਤੇ ਵੀ ਲੱਗੇ ਹੁੰਦੇ ਨੇ ਧਰਤੀ ਦਾ ਜਿਹੜਾ ਟੈਂਪਰੇਚਰ ਹੈ ਉਹ ਘਟਾ ਲੈਂਦੇ ਨੇ। ਕਈ ਲੋਕ ਤਾਂ ਅੱਜ ਕੱਲ ਸਪੈਸ਼ਲ ਆਪਣੇ ਘਰ ਇਸ ਤਰ੍ਹਾਂ ਡਿਜ਼ਾਇਨ ਕਰਵਾਉਂਦੇ ਨੇ ਕਿ ਆਸ ਪਾਸ ਰੁੱਖ ਲੱਗੇ ਹੋਣ ਤਾਂ ਕਿ ਘਰ ਦੇ ਵਿਚ ਛਾਂ ਬਰਕਰਾਰ ਰਹੇ, ਤਾਜ਼ੀ ਹਵਾ ਮਿਲਦੀ ਰਹੇ, ਤਾਜ਼ੀ ਆਕਸੀਜਨ ਮਿਲਦੀ ਰਹੇ ਤੇ ਨਿੱਕੇ ਨਿੱਕੇ ਪੰਛੀ ਚਿੜੀਆਂ ਹੋ ਗਈਆਂ, ਬੁਲਬੁਲਾਂ ਹੋ ਗਈਆਂ, ਮੈਨਾ ਹੋ ਗਏ, ਕਬੂਤਰ, ਤੋਤੇ, ਇਹਨਾਂ ਸਭ ਦਾ ਘਰ ਵੀ ਤਾਂ ਰੁੱਖ ਹੁੰਦੇ ਨੇ ਨਾ। ਅੱਜ ਕੱਲ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਪੰਛੀ ਹੁੰਦੇ ਨੇ, ਕਾਰਾਂ ਜਿਹੜੀਆਂ ਖੜੀਆਂ ਹੋਈਆਂ, ਸਾਈਕਲ ਸਕੂਟਰ ਜਿਹੜੇ ਖੜੇ ਹੋਏ ਨੇ, ਜਾਂ ਕਿਸੇ ਦਾ ਪੁਰਾਣਾ ਹੈਲਮੇਟ ਪਿਆ ਹੋਇਆ, ਜਾਂ ਘਰ ਦੀ ਉਹ ਖਿੜਕੀ ਜਿਹੜੀ ਖੁੱਲਦੀ ਨਹੀਂ ਬਹੁਤੀ, ਉੱਥੇ ਆਪਣਾ ਆਲਣਾ ਬਣਾਉਣ ਤੇ ਮਜਬੂਰ ਹੋ ਗਏ ਨੇ। ਕਿਉਂ? ਕਿਉਂਕਿ ਅਸੀਂ ਰੁੱਖ ਲਗਾਉਣੇ ਬੰਦ ਕਰ ਦਿੱਤੇ ਨੇ, ਅਸੀਂ ਰੁੱਖ ਕੱਟਣੇ ਸ਼ੁਰੂ ਕਰ ਦਿੱਤੇ ਨੇ। ਸੋ ਤੁਸੀਂ ਦੇਖਿਆ ਹੋਣਾ ਇਹ ਜਿਹੜੇ ਪੇੜ ਨੇ, ਰੁੱਖ ਨੇ, ਉਹਨਾਂ ਦੀ ਜੜਾਂ ਦੇ ਵਿਚ ਵੀ ਕੀੜੀਆਂ ਨੇ ਆਪਣੇ ਭੌਰ ਬਣਾਏ ਹੁੰਦੇ ਨੇ। ਛੋਟੀਆਂ ਛੋਟੀਆਂ ਗਲਹਿਰੀਆਂ ਵੀ ਆ ਕੇ ਉੱਥੇ ਆਪਣੇ ਵਾਸਤੇ ਮੋਰੀਆਂ ਕੱਢ ਲੈਂਦੀਆਂ, ਆਪਣਾ ਘਰ ਬਣਾ ਲੈਂਦੀਆਂ ਤੇ ਉਹਦੇ ਵਿਚ ਲਿਆ ਲਿਆ ਕੇ ਬੀਜਾਂ ਦਾ ਢੇਰ ਲਾ ਦਿੰਦੀਆਂ। ਹੋਰ ਵੀ ਬੜੇ ਜਾਨਵਰ ਜਿਹੜੇ ਨੇ ਉਹ ਆਸਰਾ ਲੈਂਦੇ ਨੇ ਇਹਨਾਂ ਰੁੱਖਾਂ ਦਾ। ਸੋ ਰੁੱਖਾਂ ਦਾ ਹੋਣਾ ਜਿੱਥੇ ਮਨੁੱਖਾਂ ਲਈ ਬੜਾ ਜ਼ਰੂਰੀ ਹੈ, ਉੱਥੇ ਇਹਨਾਂ ਪੰਛੀਆਂ ਵਾਸਤੇ, ਇਹਨਾਂ ਕੀੜੀਆਂ ਵਾਸਤੇ, ਇਹਨਾਂ ਜੀਵਾਂ ਵਾਸਤੇ ਵੀ ਬਹੁਤ ਜ਼ਰੂਰੀ ਹੈ। ਦੋਸਤੋ ਰੁੱਖ ਦੀਆਂ ਜੜਾਂ ਮਿੱਟੀ ਨੂੰ ਖਿਸਕਣ ਤੋਂ ਬਚਾਉਂਦੀਆਂ ਨੇ ਤੇ ਹੜਾਂ ਦੇ ਵਿਚ ਨੁਕਸਾਨ ਨੂੰ ਵੀ ਘਟਾਉਂਦੀਆਂ ਨੇ, ਕਿਉਂਕਿ ਜਿਹੜਾ ਰੁੱਖ ਹੈ ਉਹ ਮਿੱਟੀ ਨੂੰ ਰੋਕ ਲਵੇਗਾ, ਸੋਇਲ ਇਰੋਜਨ ਨਹੀਂ ਹੋਏਗੀ, ਮਿੱਟੀ ਜਿਹੜੀ ਉਪਜਾਊ ਹੈ ਉਹ ਵਹਿ ਕੇ ਸਮੁੰਦਰਾਂ ਨਦੀਆਂ ਵੱਲ ਨਹੀਂ ਜਾਏਗੀ, ਉੱਥੇ ਹੀ ਬਣੀ ਰਹੇਗੀ ਔਰ ਇਹਦੇ ਨਾਲ ਹੜਾਂ ਦਾ ਨੁਕਸਾਨ ਵੀ ਘੱਟ ਹੁੰਦਾ ਹੈ, ਕਿਉਂਕਿ ਜਿੰਨੀ ਜ਼ਿਆਦਾ ਮਿੱਟੀ ਹੋਏਗੀ ਉਹ ਮਿੱਟੀ ਪਾਣੀ ਸੋਖਦੀ ਜਾਏਗੀ। ਦੋਸਤੋ ਬਰਸਾਤ ਦੇ ਨਾਲ, ਕੁਦਰਤ ਦੇ ਨਾਲ ਇਹਨਾਂ ਰੁੱਖਾਂ ਦਾ ਬੜਾ ਪਿਆਰਾ ਰਿਸ਼ਤਾ ਹੈ। ਕਹਿੰਦੇ ਨੇ ਕਿ ਜਿੱਥੇ ਵੱਡੇ ਵੱਡੇ ਆਕਾਸ਼ ਨਾਲ ਗੱਲ ਕਰਦੇ ਹੋਏ ਰੁੱਖ ਹੁੰਦੇ ਨੇ ਨਾ, ਉੱਥੇ ਬਾਰਿਸ਼ ਛਮ ਛਮ ਕਰਕੇ ਪੈਂਦੀ ਹੈ ਤੇ ਜਦੋਂ ਬਾਰਿਸ਼ ਪੈਂਦੀ ਹੈ ਉਦੋਂ ਸਾਡੇ ਫਲ, ਸਾਡੇ ਫੁੱਲ ਕਿੰਨੇ ਸੋਹਣੇ ਖਿੜ ਜਾਂਦੇ ਨੇ। ਦੋਸਤੋ ਨਿੰਮ, ਆਂਵਲਾ, ਜਾਮਨ, ਪਿੱਪਲ, ਬੋੜ ਇਹ ਅਜਿਹੇ ਰੁੱਖ ਨੇ ਜਿਹੜੇ ਸਾਡੇ ਸਿਹਤ ਵਾਸਤੇ, ਸਾਡੀ ਆਰਥਿਕਤਾ ਵਾਸਤੇ ਤੇ ਸਾਡੇ ਵਾਤਾਵਰਣ ਵਾਸਤੇ ਤਿੰਨੋਂ ਤਰੀਕੇ ਨਾਲ ਬੜੇ ਲਾਭਦਾਇਕ ਨੇ। ਕਹਿੰਦੇ ਨੇ ਕਿ ਜੇ ਤੁਸੀਂ ਕਿਸੇ ਨੂੰ ਕੋਈ ਗਿਫਟ ਦੇਣਾ ਚਾਹੁੰਦੇ ਹੋ, ਛੋਟਾ ਜਿਹਾ ਪੌਦਾ ਉਹਨੂੰ ਗਿਫਟ ਕਰ ਦਿਓ। ਜਨਮ ਦਿਨ ਦੇ ਉੱਤੇ, ਵਿਆਹ ਦੇ ਉੱਤੇ, ਐਨੀਵਰਸਰੀ ਦੇ ਉੱਤੇ, ਕਿਸੇ ਦੀ ਯਾਦ ਦੇ ਵਿੱਚ ਬੂਟਾ ਲਾਉਣ ਦੀ ਪਰੰਪਰਾ ਬੜੀ ਸੋਹਣੀ ਹੈ ਤੇ ਬੜੀ ਫਰੂਟਫੁੱਲ ਵੀ ਹੈ, ਅਰਥਪੂਰਨ ਹੈ। ਆਪਣੇ ਬੱਚਿਆਂ ਨੂੰ ਸਿਖਾਓ ਕਿ ਦਿਨ ਦੇ ਵਿਚ ਕਮ ਸੇ ਕਮ 10-15 ਮਿੰਟ ਕੱਢ ਕੇ ਘਰ ਵਿਚ ਲੱਗੇ ਹੋਏ ਗਮਲਿਆਂ ਦੇ ਵਿਚ ਛੋਟੇ ਛੋਟੇ ਪੌਦਿਆਂ ਨਾਲ ਗੱਲਾਂ ਬਾਤਾਂ ਕਰਨ ਤੇ ਨਾਲੇ ਉਨ੍ਹਾਂ ਨੂੰ ਪਾਣੀ ਪਾਣ, ਐਤਵਾਰ ਦੇ ਐਤਵਾਰ ਉਹਦੇ ਵਿਚ ਗੁਡਾਈ ਵੀ ਜ਼ਰੂਰ ਕਰਿਆ ਕਰਨ। ਦੋਸਤੋ ਸਿਰਫ ਪੌਦਾ ਲਗਾਉਣਾ ਹੀ ਜ਼ਰੂਰੀ ਨਹੀਂ ਹੁੰਦਾ, ਜਿਵੇਂ ਬੱਚੇ ਨੂੰ ਸਿਰਫ ਜਨਮ ਦੇਣਾ ਜ਼ਰੂਰੀ ਨਹੀਂ, ਉਹਨੂੰ ਪਾਲਣਾ ਵੀ ਪੈਂਦਾ, ਇਸੇ ਤਰ੍ਹਾਂ ਸਾਨੂੰ ਰੁੱਖਾਂ ਨੂੰ ਵੀ ਪਾਲਣਾ ਚਾਹੀਦਾ, ਟਾਈਮ ਟਾਈਮ ਤੇ ਉਨ੍ਹਾਂ ਨੂੰ ਪਾਣੀ ਦੇਣਾ ਚਾਹੀਦਾ, ਉਨ੍ਹਾਂ ਦੀ ਦੇਖਭਾਲ ਨਿਯਮਿਤ ਤੌਰ ਤੇ ਕਰਨੀ ਚਾਹੀਦੀ ਹੈ, ਪਾਰਕਾਂ ਦੇ ਵਿਚ ਸਫਾਈ ਰੱਖ ਕੇ ਛੋਟੇ ਛੋਟੇ ਬੂਟੇ ਲਾਉਣੇ ਚਾਹੀਦੇ ਹੈ ਤਾਂ ਕਿ ਉਹ ਰਾਹਗੀਰ ਜਿਹੜੇ ਧੁੱਪ ਚ ਤੁਰੇ ਜਾਂਦੇ ਨੇ ਉਨ੍ਹਾਂ ਨੂੰ ਛਾਂ ਮਿਲ ਸਕੇ। ਦੋਸਤੋ ਪੰਜਾਬ ਦੇ ਪਿੰਡਾਂ ਦੀ ਵਿਰਾਸਤ ਹੈ ਪਿੱਪਲ ਤੇ ਬੋੜ। ਇਹਨਾਂ ਪਿੱਪਲ ਤੇ ਬੋੜਾਂ ਹੇਠ ਬੜੀਆਂ ਕਹਾਣੀਆਂ ਬਣਦੀਆਂ, ਸੱਥ ਦੇ ਸੱਥ ਆ ਕੇ ਬਹਿੰਦੇ ਨੇ, ਬੜੀਆਂ ਗੱਲਾਂ ਚੱਲਦੀਆਂ ਨੇ ਤੇ ਸਮਾਜਿਕ ਤੇ ਸਭਿਆਚਾਰਕ ਮਿਲਾਪ ਦੇ ਕੇਂਦਰ ਬਣਦੇ ਨੇ ਇਹ ਪਿੱਪਲ ਤੇ ਬੋੜ। ਦੋਸਤੋ ਪਲਾਸਟਿਕ ਨਾਲ ਵੱਡੀ ਲੜਾਈ ਲੜਦੇ ਨੇ ਇਹ ਪੇੜ ਪੌਦੇ, ਜਿਹੜੇ ਕਿ ਸਾਨੂੰ ਪਤਲਾ ਜੋਗੇ ਪੱਤੇ ਦਿੰਦੇ ਨੇ ਜਿਨ੍ਹਾਂ ਨਾਲ ਅਸੀਂ ਪਲਾਸਟਿਕ ਨੂੰ ਨਾ ਕਹਿ ਸਕਦੇ ਹਾਂ। ਦੋਸਤੋ ਸਰਕਾਰ ਵੀ ਆਪਣੇ ਵੱਲੋਂ ਬੜੀ ਕੋਸ਼ਿਸ਼ ਕਰਦੀ ਹੈ, ਪਰ ਸਾਨੂੰ ਸਾਰਿਆਂ ਨੂੰ ਵੀ ਮਿਲ ਕੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਵੱਧ ਤੋਂ ਵੱਧ ਰੁੱਖ ਲਗਾਈਏ। ਰੁੱਖ ਜਦੋਂ ਆਸ

0: ਸੁਣਦੇ ਨੇ ਨਾ ਉਦੋਂ ਪ੍ਰਕਿਰਤੀ ਨਾਲ ਹੋਰ ਵੀ ਪਿਆਰ ਕਰਨ ਨੂੰ ਜੀ ਕਰਦਾ ਹੈ। ਤੁਹਾਡੇ ਘਰ ਦੇ ਵਿਹੜੇ ਚ ਲੱਗਿਆ ਇਕ ਰੁੱਖ, ਚਿੜੀਆਂ ਦਾ ਘੌਸਲਾ ਉਸ ਤੇ ਬਣਦਾ ਹੈ, ਬੁਲਬੁਲਾਂ ਆ ਕੇ ਉਥੇ ਬਹਿੰਦੀਆਂ ਨੇ, ਗਟਾਰਾਂ ਬਹਿੰਦੀਆਂ ਨੇ, ਤੇ ਫਿਰ ਜਦੋਂ ਕੋਇਲ ਅੰਬ ਦੇ ਬੂਟੇ ਤੇ ਬਹਿ ਕੇ ਗਾਉਂਦੀ ਏ ਤੇ ਮਜ਼ਾ ਹੀ ਆ ਜਾਂਦਾ। ਸੋ ਦੋਸਤੋ, ਇਸ ਵਨ ਮਹੋਤਸਵ ਹਫ਼ਤੇ ਵਿਚ ਤੁਸੀਂ ਵੀ ਵੱਧ ਤੋਂ ਵੱਧ ਰੁੱਖ ਲਗਾਓ ਤੇ ਆਪਣੇ ਪਰਿਆਵਰਨ ਨੂੰ ਖੁਸ਼ਹਾਲ ਬਣਾਓ, ਕਿਉਂਕਿ ਅਗਰ ਰੁੱਖ ਹੈ ਤਾਂ ਹੀ ਮਨੁੱਖ ਹੈ। ਦੋਸਤੋ, ਉਮੀਦ ਕਰਦੇ ਹਾਂ ਕਿ ਅੱਜ ਇਹ ਕੀਤੀ ਗੱਲਬਾਤ ਤੁਹਾਨੂੰ ਬੜੀ ਪਸੰਦ ਆਈ ਹੋਏਗੀ ਤੇ ਤੁਸੀਂ ਆਪਣੇ ਕਿਸੇ ਖਾਸ ਦਿਨ ਤੇ, ਖਾਸ ਤੌਰ ਤੇ ਇਸ ਵਨ ਮਹੋਤਸਵ ਦੇ ਵਿਚ ਆਪ ਵੀ ਰੁੱਖ ਲਗਾਓਗੇ ਤੇ ਆਪਣੇ ਆਲੇ ਦੁਆਲੇ ਨੂੰ ਵੀ ਪ੍ਰੇਰਿਤ ਕਰੋਗੇ। ਲਓ ਜੀ, ਪਹੁੰਚ ਗਿਆ ਪ੍ਰੋਗਰਾਮ ਜੀ ਆਇਆਂ ਨੂੰ ਦੇ ਵਿਚ। ਅੱਜ ਡਾਕਟਰ ਜਗਮੋਹਨ ਕੋਚਰ ਗੱਲਬਾਤ ਕਰਨ ਜਾ ਰਹੇ ਨੇ ਇਕ ਬੜੇ ਸਿਰੜੀ ਡਾਕਟਰ, ਡਾਕਟਰ ਹੁਸ਼ਿਆਰ ਸਿੰਘ ਚੌਹਾਨ ਹੋਰਾਂ ਨਾਲ, ਜਿਨ੍ਹਾਂ ਨੇ ਕਿ ਆਪਣੀ ਮਿਹਨਤ ਦੇ ਨਾਲ, ਆਪਣੀ ਸ਼ਖਸੀਅਤ ਦੇ ਨਾਲ ਬੜੇ ਲੋਕਾਂ ਨੂੰ ਇੰਸਪਾਇਰ ਕੀਤਾ ਹੈ। ਤੇ ਆਓ ਫਿਰ ਸੁਣਦੇ ਹਾਂ ਪ੍ਰੋਗਰਾਮ ਜੀ ਆਇਆਂ ਨੂੰ।
1: ਮੋਹਨ ਕੋਚਰ, ਆਕਾਸ਼ਵਾਣੀ ਜਲੰਧਰ ਦੇ ਜੀ ਆਇਆਂ ਪ੍ਰੋਗਰਾਮ ਵਿਚ ਆਪ ਜੀ ਦੇ ਮੁਖਾਤਿਬ ਹਾਂ। ਇਸ ਪ੍ਰੋਗਰਾਮ ਵਿਚ ਅਸੀਂ ਐਸੀ ਸ਼ਖਸੀਅਤ ਨੂੰ ਪੇਸ਼ ਕਰਦੇ ਹਾਂ ਜਿਸ ਨੇ ਆਪਣੇ ਫੀਲਡ ਵਿਚ ਸ਼ਲਾਘਾਯੋਗ ਕੰਮ ਕੀਤਾ ਹੋਵੇ। ਇਸੇ ਕੜੀ ਵਿਚ ਅੱਜ ਸਾਡੇ ਨਾਲ ਮੌਜੂਦ ਨੇ ਡਾਕਟਰ ਚੌਹਾਨ, ਜੋ ਕਿ ਕਮਿਊਨਿਟੀ ਮੈਡੀਸਿਨ ਪਬਲਿਕ ਹੈਲਥ ਦੇ ਮਾਹਿਰ ਨੇ, ਜਿਨ੍ਹਾਂ ਦਾ ਮੁੱਖ ਕੰਮ ਹੈ ਬਿਮਾਰੀਆਂ ਤੋਂ ਬਚਾਅ ਦੇ ਬਾਰੇ ਲੋਕਾਂ ਨੂੰ ਜਾਣਕਾਰੀ ਦੇਣਾ। ਡਾਕਟਰ ਚੌਹਾਨ, ਤੁਹਾਡਾ ਸਵਾਗਤ ਹੈ।
2: ਧੰਨਵਾਦ ਡਾਕਟਰ ਸਾਹਿਬ।
1: ਡਾਕਟਰ ਚੌਹਾਨ ਸਾਹਿਬ, ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਕਿ ਤੁਹਾਡੀ ਜ਼ਿੰਦਗੀ ਦੇ ਸਫ਼ਰ ਦੀ ਸ਼ੁਰੂਆਤ ਕਿਸ ਤਰ੍ਹਾਂ ਹੋਈ?
2: ਡਾਕਟਰ ਕੋਚਰ ਸਾਹਿਬ ਜੀ, ਜੇਕਰ ਜ਼ਿੰਦਗੀ ਦੇ ਸਫ਼ਰ ਬਾਰੇ ਤੁਸੀਂ ਮੇਰੇ ਨਾਲ ਗੱਲਾਂ ਕਰਨਾ ਚਾਹੋਗੇ ਤਾਂ ਆਪਣੇ ਨੌਜਵਾਨ ਬੱਚਿਆਂ ਨੂੰ, ਖਾਸ ਕਰਕੇ ਦੇਹਾਤ ਦੇ ਬੱਚਿਆਂ ਨੂੰ ਇਹਦਾ ਫਾਇਦਾ ਹੋਣਾ ਚਾਹੀਦਾ ਹੈ, ਕਿਉਂਕਿ ਮੈਂ ਆਪਣੇ ਲਾਈਫ ਟਰੈਕ ਬਾਰੇ ਜੋ ਕੁਝ ਸ਼ੇਅਰ ਕਰਾਂਗਾ ਤੁਹਾਡੇ ਨਾਲ, ਉਹ ਇੱਕ ਵਿਰਲਾ ਤਜਰਬਾ ਹੋਵੇਗਾ। ਮੈਂ ਇੱਕ ਪਿੰਡ 'ਚ ਪੈਦਾ ਹੋਇਆ ਸੀ, ਛੋਟਾ ਸਾ ਪਿੰਡ ਸੀ। ਉਸ ਪਿੰਡ ਦੇ ਅੰਦਰ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਹੁੰਦੀ ਸੀ। ਮੈਂ ਬਹੁਤ ਛੋਟਾ ਬੱਚਾ ਹੁੰਦਾ ਸੀ, ਉਦੋਂ ਆਪਣੇ ਘਰ ਦੀ ਗਾਵਾਂ ਮੱਝਾਂ ਨੂੰ ਚਾਰਨ ਵਾਸਤੇ ਖੇਤਾਂ 'ਚ ਲੈ ਕੇ ਜਾਂਦਾ ਸੀ। ਇੱਕ ਵਾਰੀ ਮੈਂ ਇੱਕ ਸਕੂਲ ਦੇ, ਆਪਣੇ ਪਿੰਡ ਦੇ ਸਕੂਲ ਦੇ ਪਿੱਛੇ ਆਪਣੀ ਮੱਝਾਂ ਨੂੰ ਲੈ ਕੇ ਗਿਆ ਤੇ ਮੈਂ ਖਿੜਕੀਆਂ ਦੇ ਵਿੱਚੋਂ ਦੀ ਵੇਖਿਆ ਤਾਂ ਉੱਥੇ ਬੱਚੇ ਪੜ੍ਹ ਰਹੇ ਸੀ। ਮੇਰੇ ਦਿਲ 'ਚ ਵੀ ਲਾਲਸਾ ਹੈ ਕਿ ਮੈਂ ਵੀ ਇੱਥੇ ਆਉਣਾ ਚਾਹੀਦਾ। ਮੈਂ ਅਗਲੇ ਦਿਨ ਆਪਣੀ ਮੱਝਾਂ ਨੂੰ ਛੱਡ ਕੇ ਆਪਣੇ ਘਰ ਸਕੂਲ 'ਚ ਆ ਗਿਆ ਤੇ ਉਸ ਟਾਈਮ ਫਿਰ ਅੱਗੇ ਮੇਰੀ ਪੜ੍ਹਾਈ ਸ਼ੁਰੂ ਹੋ ਗਈ। ਇਹ ਕਰਦੇ ਕਰਦੇ ਫਿਰ ਮੈਂ ਗੁਆਂਢ ਦੇ ਸਕੂਲ 'ਚ, ਮਿਡਲ ਸਕੂਲ 'ਚ ਗਿਆ। ਉੱਥੋਂ ਜਾ ਕਰਕੇ ਮੈਂ ਟੌਪ ਕੀਤਾ ਤੇ ਉੱਥੋਂ ਜਾ ਕਰਕੇ ਫਿਰ ਡਿਸਟ੍ਰਿਕਟ ਸੰਗਰੂਰ ਸਾਡਾ ਹੁੰਦਾ ਸੀ, ਜ਼ਿਲ੍ਹੇ 'ਚ ਫਸਟ ਆਉਣ ਕਰਕੇ ਨਾ ਫਿਰ ਮੈਨੂੰ ਹਰਿਆਣੇ ਦੇ ਸੋਨੀਪਤ ਵਿਖੇ ਇੱਕ ਬਹੁਤ ਉੱਚੇ ਦਰਜੇ ਦਾ ਸਕੂਲ SM ਹਿੰਦੂ ਹਾਈ ਸਕੂਲ ਸੋਨੀਪਤ ਹੁੰਦਾ ਸੀ, ਉੱਥੇ ਮੈਨੂੰ ਲੈ ਗਏ। ਉੱਥੇ ਮੈਨੂੰ ਸਕਾਲਰਸ਼ਿਪ ਬੜੇ ਮਿਲੇ, ਉਹਨਾਂ ਦੇ ਬੇਸ ਤੇ ਕੰਮ ਚੱਲ ਪਿਆ। ਜ਼ਮਾਨਾ ਇਹੋ ਜਿਹਾ ਹੁੰਦਾ ਸੀ ਕਿ ਖੇਤਾਂ 'ਚ ਪੈਦਾਇਸ਼ ਨਹੀਂ ਹੁੰਦੀ ਸੀ, ਕਿਉਂਕਿ ਪਾਣੀ ਨਹੀਂ ਸੀ ਹੁੰਦਾ ਤੇ ਨਾ ਬਰਸਾਤ ਹੁੰਦੀ ਸੀ, ਅਕਾਲ ਪੈ ਜਾਂਦਾ ਹੁੰਦਾ ਸੀ। ਕਹਿਣ ਦਾ ਮਤਲਬ ਇਹ ਹੈਗਾ ਕਿ ਬਹੁਤ ਔਖਾ ਟਾਈਮ ਗੁਜ਼ਾਰਿਆ ਡਾਕਟਰ ਸਾਹਿਬ। ਫਿਰ ਅੱਗੇ ਕਾਲਜ ਦੀ ਪੜ੍ਹਾਈ ਸ਼ੁਰੂ ਹੋ ਗਈ, ਅਸੀਂ 6 ਭੈਣ ਭਰਾ ਹੁੰਦੇ ਸਾਂ ਤੇ ਮਾਂ ਬਾਪ ਵਾਸਤੇ ਬੜਾ ਔਖਾ ਕੰਮ ਸੀ ਸਾਰਿਆਂ ਨੂੰ ਪੜ੍ਹਾਉਣਾ। ਪਰ ਪਰਮਾਤਮਾ ਦੀ ਕਿਰਪਾ ਇਸ ਤਰ੍ਹਾਂ ਹੋਈ ਕਿ ਮੈਨੂੰ DAV ਕਾਲਜ ਚੰਡੀਗੜ੍ਹ 'ਚ ਦਾਖਲਾ ਮਿਲ ਗਿਆ। ਉਸ ਤੋਂ ਬਾਅਦ ਥੋੜੇ ਦਿਨ ਬਾਅਦ ਮੈਨੂੰ ਚੰਗੇ ਵਜ਼ੀਫੇ ਕਾਰਨ ਮੈਨੂੰ DAV ਕਾਲਜ ਜਲੰਧਰ 'ਚ ਵੀ ਦਾਖਲਾ ਮਿਲ ਗਿਆ। ਮੈਂ DAV ਕਾਲਜ ਜਲੰਧਰ ਆਇਆ, ਇੱਥੇ ਪੜ੍ਹ ਕੇ ਗਿਆ ਤੇ ਬਾਅਦ 'ਚ ਫਿਰ ਰੋਹਤਕ ਚਲਾ ਗਿਆ। ਰੋਹਤਕ ਜਾ ਕੇ ਉੱਥੋਂ BSc ਕਰਨ ਤੋਂ ਬਾਅਦ ਫਿਰ ਮੈਂ ਡਾਕਟਰ ਬਣਿਆ, ਜਿੱਥੇ ਮੈਨੂੰ MBBS 'ਚ ਦਾਖਲਾ ਮਿਲਿਆ। ਇਹਦੇ 'ਚ ਇੱਕ ਬੜੀ ਸਿਮ੍ਰਿਤੀ ਮੈਨੂੰ ਯਾਦ ਆਉਂਦੀ ਹੈ ਕਿ ਜਦੋਂ ਮੇਰਾ MBBS ਪਹਿਲੇ ਸਾਲ 'ਚ ਦਾਖਲਾ ਹੋਇਆ, ਉਸ ਟਾਈਮ ਮੇਰੇ ਕੋਲ ਪੈਸੇ ਨਹੀਂ ਸੀ ਦਾਖਲਾ ਭਰਨ ਦੇ। ਮੇਰੇ ਇੱਕ ਟੀਚਰ ਨੇ, ਜਿਹੜਾ ਮੈਨੂੰ ਕਿ ਮੇਰੀ BSc 'ਚ ਪੜ੍ਹਾਉਂਦਾ ਸੀ, ਉਹਨਾਂ ਨੇ ਮੈਨੂੰ 450 ਰੁਪਏ ਦਿੱਤੇ ਤੇ ਉਹ ਮੈਂ ਫਸਟ ਸਮੈਸਟਰ ਦੀ ਫੀਸ ਭਰੀ ਸੀ। ਇਸ ਤਰ੍ਹਾਂ ਸਫ਼ਰ ਸ਼ੁਰੂ ਹੋ ਗਿਆ। ਪਹਿਲੇ 2-3 ਸਾਲ ਬਾਹਰ ਰਹਿ ਕੇ ਪੜ੍ਹਾਈ ਕੀਤੀ, ਕਿਉਂਕਿ ਹੋਸਟਲ 'ਚ ਰਹਿ ਕਰਕੇ ਖਰਚਾ ਦੇਣ ਦੀ ਗੁੰਜਾਇਸ਼ ਨਹੀਂ ਸੀ ਹੁੰਦੀ। ਇਹ ਕਰਦੇ ਕਰਦੇ ਕਰਦੇ MBBS ਕਿਸੇ ਤਰ੍ਹਾਂ ਪੂਰੀ ਹੋ ਗਈ। ਉਹਦੇ ਨਾਲ ਮੈਂ ਨਾ ਕਿਸੇ ਪਹਿਲੇ ਟਾਈਮ 'ਚ ਪੋਸਟ ਐਂਡ ਟੈਲੀਗ੍ਰਾਫ ਡਿਪਾਰਟਮੈਂਟ 'ਚ ਇੱਕ ਐਂਟਰੈਂਸ ਟੈਸਟ ਦਿੱਤਾ ਸੀ, ਉਹਦੇ 'ਚ ਮੇਰੀ ਸਿਲੈਕਸ਼ਨ ਹੋ ਗਈ ਨਾਲ। ਫਿਰ ਮੈਂ JEE ਦੀ ਪੋਸਟ 'ਤੇ ਜਾਣਾ ਸੀ, ਉਸ ਨੂੰ ਛੱਡ ਕੇ ਮੈਂ MBBS ਦੀ ਪੜ੍ਹਾਈ ਸ਼ੁਰੂ ਕਰ ਦਿੱਤੀ। MBBS ਕਰਨ ਤੋਂ ਬਾਅਦ ਮੈਂ MD ਕਰਨਾ ਚਾਹੁੰਦਾ ਸੀ, ਪਰ ਦਰਦਨਾਇਕ ਗੱਲ ਇਹ ਹੁੰਦੀ ਸੀ ਕਿ MD ਕਰਨ ਦੇ ਦੌਰਾਨ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਆਰਥਿਕ ਸਹਾਇਤਾ ਨਹੀਂ ਸੀ ਮਿਲਦੀ ਮੈਡੀਕਲ ਕਾਲਜ ਵੱਲੋਂ ਜਾਂ ਗੌਰਮੈਂਟ ਵੱਲੋਂ। ਕਿਵੇਂ ਕਰਕੇ ਫਿਰ ਮੈਂ ਪੰਜਾਬ ਦੇ ਅੰਦਰ PCMS ਦੀ ਸਰਵਿਸ ਜੁਆਇਨ ਕਰ ਲਈ, ਪੰਜਾਬ ਸਿਵਲ ਮੈਡੀਕਲ ਸਰਵਿਸਿਸ। ਉਸ ਜ਼ਮਾਨੇ 'ਚ ਸਾਡੇ ਆਪਣੇ ਡਿਸਟ੍ਰਿਕਟ ਫਿਰੋਜ਼ਪੁਰ 'ਚ ਮੈਨੂੰ ਭੇਜਿਆ ਗਿਆ ਸੀ ਪਾਕਿਸਤਾਨ ਬਾਰਡਰ 'ਤੇ। ਉੱਥੇ ਡਾਕਟਰ ਮਨਮੋਹਨ ਕੌਰ ਸਾਡੇ ਸਿਵਲ ਸਰਜਨ ਹੁੰਦੇ ਸੀ। ਫਿਰ ਮੌਕਾ ਲੱਗਿਆ ਕਿ ਬਈ ਮੈਂ MD ਕਰਨ ਦੀ ਮੇਰੀ ਖੁਆਇਸ਼ ਸੀਗੀ ਤੇ ਮੈਨੂੰ ਇਨ ਸਰਵਿਸ ਮੇਰੀ ਸਿਲੈਕਸ਼ਨ ਹੋ ਗਈ, ਤੇ ਫਿਰ ਮੈਂ MD ਕਰਨ ਵਾਸਤੇ ਆਪਣੇ ਮੈਡੀਕਲ ਕਾਲਜ, ਗੌਰਮੈਂਟ ਮੈਡੀਕਲ ਕਾਲਜ ਰਾਦਰ, ਅੰਮ੍ਰਿਤਸਰ ਗਿਆ। ਉੱਥੇ ਰਹਿ ਕਰਕੇ ਮੈਂ MD ਕਰੀ, 3 ਸਾਲ ਲੱਗੇ ਤੇ ਫਿਰ ਦੁਬਾਰਾ ਵਾਪਸ ਮੈਂ ਆਪਣੀ ਸਰਵਿਸਿਸ 'ਚ ਆ ਗਿਆ। ਆਉਣ ਤੋਂ ਬਾਅਦ ਉੱਥੇ ਰਹਿ ਕਰਕੇ ਡਾਕਟਰ ਮਨਮੋਹਨ ਕੌਰ ਉਸ ਟਾਈਮ ਤੱਕ ਫਿਰ ਡਾਇਰੈਕਟਰ ਬਣ ਚੁੱਕੇ ਸੀ, उन्होंने मेरा काम

0: आज फरन का सलीका वेख करके ते मैंने चंडीगढ़ बुलाने वास्ते के आके भी इत्थे आ ते स्टेट नू सर्विसेज दे। चंडीगढ़ चला गया डायरेक्टोरेट च, उत्थे रहंदे रहंदे फिर मैनू मौका लग्या ते फिर मैनू WHO च मेरी सिलेक्शन हो गई। WHO जाण तो पहले मेरी 32 मेडिकल कॉलेज यानी मेरा मतलब चंडीगढ़ दी गल हैगी, गवर्नमेंट मेडिकल कॉलेज सैक्टर 32 मेडिकल कॉलेज उत्थे सिलेक्शन हो गई सी। उत्थे रहंदे रहंदे फिर WHO दे अंदर सिलेक्शन हो गई, जिंदे वास्ते ना ऑल इंडिया लेवल ते एक टेस्ट हुंदा हुंदा सी, एंट्रेंस टेस्ट ओ दित्ता सी। आई वॉज द ओनली कैंडीडेट, चलो पंजाबी च बोल लईए, मैं कल्ला ही हिन्दुस्तान तो एक कैंडीडेट सीगा जिहड़ा WHO च सिलेक्ट होया सी। मेरा सब्जेक्ट सीगा पब्लिक हैल्थ कम्युनिटी मेडिसिन, कि आम जनता नू आम पब्लिक नू सेहत सहूलियत देने वास्ते आपां की कुछ रणनीति बना सकते हां, की सहूलियत दे सकने हां, ये गल्लां इत्थे तक मेडिकल कॉलेज दियां ने।
1: तुहाडी गल्लां तों पता लग्या कि तुसीं बहुत ही हंबल बैकग्राउंड चो आए ते इन्ने उच्चे लेवल दी प्राप्ति कीती। मेरा ख्याल है तुहाडी इस कहानी नाल, जिंदगी दे सफर नाल, साडे नौजवान विद्यार्थी खास तौर ते देहाती विद्यार्थी उन्हां नूं जरूर प्रेरणा मिलेगी। मैं ये पूछना चाहता सीगा भी तुसीं 33 साल की नौकरी तुसी दस्या की कीती है, उस तो बाद रिटायरमेंट ली, उस दौरान तुसी वक्त पिंडा विच भी नौकरी कीती, उस तो बाद स्टेट एपीडीमियोलॉजिस्ट के तौर पर डायरेक्टोरेट विखे भी काम किया, पिंडा दे विच मुख मुठभेड़ सेहत केंद्रा विच तुसी विजिट किया। तुहाडे हिसाब नाल पिंडा दी सेहत जिहड़ी उत्थे सहूलतां ने उहदे विच की कमियां ने ते तुसी की सुझाव देना चाहोगे कि उह कमियां नूं दूर कीता जा सके?
0: हां जी डॉक्टर साहब, ਤੁਸੀਂ ਬਹੁਤ ਇੱਕ ਇੰਟਰਸਟਿੰਗ ਅਧਿਆਇ ਸ਼ੁਰੂ ਕਰ ਦਿੱਤਾ। ਮੈਂ ਤੁਹਾਨੂੰ ਦੱਸਣ ਲੱਗਿਆ ਸੀ ਕਿ ਮੈਨੂੰ ਮੌਕਾ ਮਿਲਿਆ ਤੇ ਮੈਂ WHO ਸਵਿਟਜ਼ਰਲੈਂਡ ਚ ਲੈ ਗਿਆ। ਉੱਥੋਂ ਜਿਹੜੇ ਸਟੱਡੀ ਕਰਕੇ ਆਏ, ਡਿਗਰੀ ਐਡਵਾਂਸ ਡਿਗਰੀ ਸਟੱਡੀ ਕਰਕੇ ਆਏ, ਉਹਦਾ ਆਪਣੇ ਖਾਸ ਕਰ ਦੇਹਾਤ ਦੇ ਅੰਦਰ ਸੇਵਾ ਕਰਨ ਲਈ ਜਿਹੜੀਆਂ ਐਡਵਾਂਸ ਟੈਕਨੋਲੋਜੀ ਅਸੀਂ ਸਿੱਖੀ ਉਹ ਸ਼ਾਇਦ ਕਿਤੇ ਹੋਰ ਮੌਕਾ ਨਹੀਂ ਸੀ ਲੱਗ ਸਕਦਾ। ਉਹ ਮੇਰੀ ਡਿਗਰੀ ਸੁਪਰ ਸਪੈਸ਼ਲਿਟੀ ਡਿਗਰੀ ਸੀ ਤੇ MPHCM ਉਸਨੂੰ ਕਹਿੰਦੇ ਸੀਗੇ। ਤੁਸੀਂ ਪੁੱਛਿਆ ਕਿ ਬਈ ਇਹ ਸਾਰੀ ਪੜ੍ਹਾਈ ਕਰਨ ਤੋਂ ਬਾਅਦ ਤੇ ਡਾਇਰੈਕਟੋਰੇਟ ਚ ਆਉਣ ਤੋਂ ਬਾਅਦ ਫਿਰ ਤੁਸੀਂ ਸਾਰੇ ਪੰਜਾਬ ਚ ਘੁੰਮੇ? ਮੈਂ ਆਪਣੀ ਗੱਲ ਕਹਿ ਰਿਹਾ, ਆਪਣੇ ਪੰਜਾਬ ਦੇ ਅੰਦਰ ਕਰੀਬ ਕਰੀਬ ਕੋਈ 120 ਦੇ ਕਰੀਬ ਬਲਾਕ ਹੈਗੇ ਹੈਲਥ ਦੇ। ਮੈਨੂੰ ਅੰਦਾਜ਼ ਹੈ ਕਿ ਮੈਂ 100 ਤੋਂ ਜ਼ਿਆਦਾ ਬਲਾਕਸ ਨੂੰ ਟੱਚ ਕੀਤਾ, ਬਲਾਕ ਤੱਕ ਪਹੁੰਚਿਆ, ਤੇ ਜਦੋਂ ਤੱਕ ਵੀ ਜਿਤਨਾ ਵੀ ਮੇਰੇ ਅੰਦਰ ਦਮ ਹੁੰਦਾ ਸੀਗਾ ਮੈਂ ਆਪਣੀ ਟੀਮ ਨੂੰ ਲੈ ਕੇ ਜਾਂਦਾ ਸੀ ਤੇ ਉੱਥੇ ਜਾ ਕਰਕੇ ਮੈਂ ਪਿੰਡ ਦੇ ਲੋਕਾਂ ਦੇ ਨਾਲ ਇੱਕ ਤਰ੍ਹਾਂ ਦਾ ਇੰਟਰੈਕਸ਼ਨ ਕਰਦਾ ਸੀ, ਗੱਲਾਂ ਬਾਤਾਂ ਕਰਦਾ ਸੀ ਤੇ ਮੈਂ ਲੋਕਾਂ ਨੂੰ ਕਹਿੰਦਾ ਸੀ ਕਿ ਵੀ ਤੁਸੀਂ ਸਵਾਲ ਪੁੱਛੋ, ਆਪਣੀ ਦਿੱਕਤਾਂ ਦੱਸੋ, ਗਵਰਨਮੈਂਟ ਸਰਵਿਸ ਚ ਬਤੌਰ ਡਾਕਟਰ ਹੋਣ ਦੇ ਨਾਤੇ ਤੁਸੀਂ ਕੀ ਚਾਹੁੰਦੇ ਹੋ ਕਿ ਬਈ ਤੁਸੀਂ ਸਰਕਾਰ ਵੱਲੋਂ ਜਾਂ ਡਾਇਰੈਕਟੋਰੇਟ ਵੱਲੋਂ ਕੀ ਸਹੂਲੀਅਤ ਚਾਹੁੰਦੇ ਹੋ ਜੋ ਅਸੀਂ ਨਹੀਂ ਦੇ ਪਾ ਰਹੇ ਤੇ ਤੁਹਾਡੇ ਮੁਤਾਬਿਕ ਕੀ ਕੁਛ ਹੈ, ਤੇ ਉਹ ਗੱਲਾਂ ਮੇਰੇ ਨਾਲ ਸਾਂਝੀ ਕਰਦੇ ਹੁੰਦੇ ਸੀ। ਆਲਮੋਸਟ ਸਾਰੇ ਡਿਸਟ੍ਰਿਕਟ ਅਸੀਂ ਗਏ, ਬਲਾਕ ਲੈਵਲ ਤੇ ਗਏ। ਤੇ ਤੁਹਾਡਾ ਜਿਹੜਾ ਸਵਾਲ ਡਾਕਟਰ ਸਾਹਿਬ ਇਹ ਹੈ ਕਿ ਬਈ ਜੇਕਰ ਮੈਂ WHO ਚ ਪੜ ਕੇ ਆਇਆ ਤੇ ਬਾਕੀ ਆਪਣੇ ਦੇਹਾਤ ਦੇ ਅੰਦਰ ਸਿਹਤ ਸੇਵਾਵਾਂ ਵਿਚ ਇਜਾਫਾ ਦੇਣ ਵਾਸਤੇ ਕੀ ਕੁਛ ਮੈਂ ਕਰ ਸਕਿਆ? ਸਭ ਤੋਂ ਵੱਡੀ ਗੱਲ ਮੈਂ ਇਹ ਨੋਟ ਕੀਤੀ ਸੀ ਜਿਹੜੀ ਆਪਣੇ ਡਾਇਰੈਕਟੋਰੇਟ ਚ ਰਹਿੰਦੇ ਰਹਿੰਦੇ ਸਟੇਟ ਐਪੀਡੀਮੋਲੋਜਿਸਟ ਦੇ ਨਾਤੇ ਕਿ ਸਾਰੇ ਕਮਿਊਨੀਕੇਬਲ ਡਿਜੀਜ਼, ਜਿਤਨੇ ਸੰਕਰਮਿਤ ਰੋਗ ਹੈਗੇ ਔਰ ਸਾਰੇ ਲਾਈਫ ਸਟਾਈਲ ਡਿਜੀਜ਼, ਉਹਨਾਂ ਕਰਕੇ ਜੋ ਪ੍ਰੋਬਲਮ ਜੋ ਸਮੱਸਿਆਵਾਂ ਸਿਹਤ ਦੇ ਅੰਦਰ ਲੋਕਾਂ ਨੂੰ ਆ ਰਹੀਆਂ ਨੇ, ਭਾਵੇਂ ਉਹ ਸ਼ਹਿਰ ਦੇ ਲੋਕੀ ਹੋਣ ਭਾਵੇਂ ਦੇਹਾਤ ਦੇ ਲੋਕੀ ਹੋਣ, ਉਨ੍ਹਾਂ ਚ ਜੋ ਤਕਲੀਫ ਹੈਗੀ ਉਹਨੂੰ ਕੰਟਰੋਲ ਕਰਨ ਵਾਸਤੇ, ਉਹਦੇ ਵਾਸਤੇ ਯੋਜਨਾ ਬਣਾਉਣ ਵਾਸਤੇ, ਰਣਨੀਤੀ ਬਣਾਉਣ ਵਾਸਤੇ ਜਿਹੜਾ ਕੰਮ ਕਰਨਾ ਹੁੰਦਾ ਸੀ ਉਹ ਮੈਨੂੰ ਸੌਂਪਾ ਗਿਆ ਸੀ ਡਾਇਰੈਕਟੋਰੇਟ ਚ, ਇਸ ਕਰਕੇ ਮੈਂ ਫੀਲਡ ਚ ਜਾਂਦਾ ਹੁੰਦਾ ਸੀ। ਤੋਂ ਹੁਣ ਤੁਸੀਂ ਮੈਨੂੰ ਪੁੱਛਿਆ ਕਿ ਡਾਕਟਰ ਸਾਹਿਬ ਤੁਸੀਂ ਕੀ ਕੁਛ ਕਰ ਸਕੇ ਜਾਂ ਅੱਗੇ ਕੀ ਕਰਨਾ ਚਾਹੀਦਾ ਹੈ? ਜਵਾਬ ਡਾਕਟਰ ਸਾਹਿਬ ਇਹ ਹੈ ਕਿ ਕੁਛ ਵੀ ਸਿਹਤ ਦੀਆਂ ਸੇਵਾਵਾਂ ਜੋ ਅਸੀਂ ਦੇ ਸਕਦੇ ਹਾਂ ਜਾਂ ਦੇ ਰਹੇ ਹਾਂ ਉਹਦੇ ਵਾਸਤੇ ਅਵੇਅਰਨੈਸ ਜਾਗ੍ਰਿਤੀ ਬਹੁਤ ਜ਼ਰੂਰੀ ਹੈ। ਲੋਕਾਂ ਨੂੰ ਇਹ ਪਤਾ ਹੀ ਨਹੀਂ ਹੈ ਕਿ ਅਸੀਂ ਉਨ੍ਹਾਂ ਨੂੰ ਕੀ ਦੇਣਾ ਚਾਹੁੰਦੇ ਹਾਂ ਜਾਂ ਉਨ੍ਹਾਂ ਵੱਲੋਂ ਆਪਾਂ ਇਹ ਪੁੱਛਣਾ ਚਾਹੀਦਾ ਹੈ ਕਿ ਉਹ ਸਾਡੇ ਕੋਲ ਕੀ ਚਾਹੁੰਦੇ ਨੇ। ਜਾਗ੍ਰਿਤੀ ਸਭ ਤੋਂ ਜ਼ਰੂਰੀ ਹੈ। ਇਹ ਦੇਖਣ ਚ ਆਇਆ ਹੈ ਕਿ ਲਗਭਗ ਸੰਤੋਸ਼ਜਨਕ ਸੇਵਾਵਾਂ ਅਸੀਂ ਆਪਣੇ ਸਰਕਾਰੀ ਸਹੂਲਤਾਂ ਦੇ ਵਿੱਚੋਂ ਦੀ ਦੇ ਸਕਦੇ ਹਾਂ ਤੇ ਦੇ ਵੀ ਰਹੇ ਹਾਂ, ਇਹ ਲੋਕਾਂ ਨੂੰ ਪਤਾ ਨਹੀਂ ਹੈ। ਜੇਕਰ ਰੋਗੀ ਜਾਂ ਮਰੀਜ਼ ਬਾਹਰ ਪ੍ਰਾਈਵੇਟ ਸੈਕਟਰ ਚ ਜਾਂਦਾ ਹੈ ਉੱਥੇ ਉਹਦਾ ਖਰਚਾ ਬਹੁਤ ਹੁੰਦਾ ਹੈ ਤੇ ਬਾਅਦ ਚ ਪਛਤਾਵਾ ਬੜਾ ਹੁੰਦਾ ਹੈ। ਜੀ ਡਾਕਟਰ ਸਾਹਿਬ,
1: ਇਸੇ ਮੁਤਲਕ ਅੱਜ ਕੱਲ ਜੋ ਕੋਰੋਨਾ ਦੀ ਬਿਮਾਰੀ ਚੱਲੀ ਹੈ, COVID-19 ਜਿਹਨੂੰ ਕਹਿੰਦੇ ਹਾਂ, ਸਾਡੇ ਪਿੰਡਾਂ ਵਿਚ ਵੀ ਜਾਣਾ ਸ਼ੁਰੂ ਹੋ ਗਿਆ ਹੈ ਤੇ ਹਜੇ ਤੱਕ ਜੋ ਵੀ ਸਰਕਾਰ ਨੇ ਕਦਮ ਚੁੱਕੇ ਹਨ, ਭਾਵੇਂ ਭਾਰਤ ਸਰਕਾਰ ਨੇ ਜਾਂ ਸਟੇਟ ਗਵਰਨਮੈਂਟ ਨੇ, ਕੀ ਉਹ ਕਾਫੀ ਹਨ? ਕੀ ਇਹਦੇ ਨਾਲ ਕੋਰੋਨਾ ਦੀ ਰਫਤਾਰ ਥੰਮ ਜਾਏਗੀ? ਤੁਸੀਂ ਕੁਛ ਹੋਰ ਸੁਝਾਅ ਦੇਣਾ ਚਾਹੋਗੇ ਜਿਹਦੇ ਨਾਲ ਇਸ ਨੂੰ ਰੋਕਣ ਦੀ ਅੱਛੀ ਕੋਸ਼ਿਸ਼ ਕੀਤੀ ਜਾ ਸਕੇ?
0: ਜੀ ਡਾਕਟਰ ਕੋਚਰ ਸਾਹਿਬ, ਤੁਹਾਡੇ ਕੋਵਿਡ ਦੇ ਸਵਾਲ ਦੇਣ ਤੋਂ ਜਾਂ ਜਵਾਬ ਦੇਣ ਤੋਂ ਪਹਿਲੇ ਮੈਂ ਇੱਕ ਰੈਫਰੈਂਸ ਦਿਆਂਗਾ ਕਿ ਇਸ ਤੋਂ ਬਹੁਤ ਟਾਈਮ ਪਹਿਲੇ ਇੱਕ HIV AIDS ਦੀ ਬਿਮਾਰੀ ਆ ਗਈ ਸੀ HIV ਵਾਇਰਸ ਕਰਕੇ, ਤੇ ਹੁਣ ਇਹ ਕੋਰੋਨਾ

0: ਜਿਵੇਂ ਕੋਵਿਡ-19 ਕਹਿੰਦੇ ਹਾਂ, ਇਹ ਸਮੱਸਿਆ ਖੜੀ ਹੋ ਗਈ ਹੈ। ਇਹਨਾਂ ਦੋਨਾਂ ਨੂੰ ਕੋ ਰਿਲੇਟ ਕਰਕੇ, ਦੋਨਾਂ ਦਾ ਮਤਲਬ ਸਾਂਝਾ ਇੱਕ ਉਪਾਅ ਕਰਕੇ ਮੈਂ ਤੁਹਾਨੂੰ ਗੱਲ ਦੱਸਣ ਲੱਗਿਆ ਹਾਂ ਕਿ ਜੇਕਰ ਇਹ ਪੁੱਛਿਆ ਜਾਵੇ ਕਿ HIV/AIDS ਖਤਮ ਹੋ ਗਈ ਹੈ, ਤਾਂ ਜਵਾਬ ਆਵੇਗਾ ਨਹੀਂ ਖਤਮ ਹੋਈ, ਆਪਾਂ ਕੰਟਰੋਲ ਕਰਨ ਦੇ ਉਪਲਾ ਕਰ ਰਹੇ ਹਾਂ। ਇਸੇ ਤਰ੍ਹਾਂ ਜੇਕਰ ਤੁਸੀਂ ਮੇਰੇ ਕੋਲ ਪਬਲਿਕ ਹੈਲਥ ਦਾ ਐਕਸਪਰਟ ਹੋਣ ਦੇ ਨਾਤੇ ਪੁੱਛਣਾ ਚਾਹੁੰਦੇ ਹੋ, ਤਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਇਹ ਜਿਹੜੀ ਕੋਵਿਡ ਹੈ, ਕੋਰੋਨਾ ਵਾਇਰਸ ਦਾ ਜਿਹੜਾ ਇਨਫੈਕਸ਼ਸ ਡਿਜ਼ੀਜ਼ ਹੈਗਾ, ਇਹ ਆਲੋਪੇਸਡਨ ਜਾਂ ਕੋਈ ਡੇਟ ਬਾਉਂਡ ਹੈ, ਖਤਮ ਹੋ ਜਾਏਗਾ, ਇਹ ਨਹੀਂ ਹੋ ਸਕਦਾ। ਸਾਹ ਦੀ ਪ੍ਰਣਾਲੀ ਦੇ ਅੰਦਰ ਇਨਫੈਕਸ਼ਨ ਹੋਣ ਵਾਲੀ ਵਾਇਰਸ ਹੈ, ਤੇ ਇਹ ਵਾਇਰਸ ਬਹੁਤ ਤੇਜ਼ੀ ਨਾਲ ਫੈਲਦੀ ਹੈ। ਪਰ ਸਭ ਤੋਂ ਮਜ਼ੇ ਦੀ ਤੇ ਖੁਸ਼ੀ ਦੀ ਗੱਲ ਇਹ ਹੈ ਕਿ ਇਹਦੇ ਚ ਮੋਰਟੈਲਿਟੀ ਬਹੁਤ ਕਮ ਹੈ। ਉਹ ਇਸ ਕਰਕੇ ਹੈ ਕਿ ਜੇਕਰ ਆਪਾਂ ਥੋੜਾ ਸਾ ਚੌਕਸੀ ਵਰਤ ਲਈਏ, ਆਪਾਂ ਇਸ ਬਿਮਾਰੀ ਤੋਂ ਆਪਣੇ ਆਪ ਨੂੰ ਬਚਾ ਸਕਦੇ ਹਾਂ ਤੇ ਦੂਜਿਆਂ ਨੂੰ ਵੀ ਬਚਾ ਸਕਦੇ ਹਾਂ। ਹੁਣ ਤੁਸੀਂ ਪੁੱਛੋਗੇ ਕਿ ਬਈ ਡਾਕਟਰ ਸਾਹਿਬ ਕੀ ਉਪਰਾਲੇ ਕਰ ਸਕਦੇ ਹਾਂ ਆਪਾਂ? ਬਹੁਤ ਸਿੰਪਲ ਸੀ ਗੱਲ ਹੈ, ਸਿਰਫ ਉਪਰਾਲੇ ਕਰਨ ਦੇ ਸਲੀਕੇ ਚ ਹੀ ਡਿਫਰੈਂਸ ਹੈਗਾ। ਤੁਸੀਂ ਇੱਕ ਗੱਲ ਕਹੀ ਹੈ ਕਿ ਜੋ ਕੁਝ ਸਰਕਾਰ ਕਰ ਰਹੀ ਹੈ ਜਾਂ ਸਟੇਟ ਗਵਰਨਮੈਂਟ ਕਰ ਰਹੀਆਂ ਨੇ, ਉਹਦੇ ਤੋਂ ਕੰਮ ਚੱਲ ਜਾਓ, ਕਿਆ ਉਹ ਠੀਕ ਹੈ ਕਿ ਨਹੀਂ ਹੈ ਜਾਂ ਕੰਮ ਹੈ, ਇਹ ਗੱਲ ਸਾਂਝੀ ਕਰਨਾ ਚਾਹੁੰਦਾ। ਤੇ ਨਾਲ ਮੇਰੀ ਬੇਨਤੀ ਵੀ ਹੈ ਕਿ ਡਾਕਟਰ ਸਾਹਿਬ, ਕੋਈ ਵੀ ਸਰਕਾਰ ਅਕੇਲੀ ਕਿਸੇ ਪ੍ਰੋਬਲਮ ਨੂੰ ਸੋਲਵ ਨਹੀਂ ਕਰ ਸਕਦੀ। ਕਿਸੇ ਪ੍ਰੋਬਲਮ ਨੂੰ, ਖਾਸ ਕਰਕੇ ਸਿਹਤ ਦੀ ਪ੍ਰੋਬਲਮ ਨੂੰ ਸੋਲਵ ਕਰਨ ਵਾਸਤੇ ਸਮਾਜ ਦਾ ਜਾਂ ਕਮਿਊਨਿਟੀ ਦਾ ਉਹਦੇ ਚ ਮੇਲ ਮਿਲਾਪ ਹੋਣਾ, ਇਨਵੋਲਵ ਹੋਣਾ ਬਹੁਤ ਹੀ ਜ਼ਰੂਰੀ ਹੈ। ਇਸ ਕਰਕੇ ਜੋ ਕੁਝ ਭਾਰਤ ਸਰਕਾਰ ਕਰ ਰਹੀ ਹੈ, ਮੇਰੇ ਆਪਣੇ ਵਿਚਾਰ ਨਾਲ ਬਹੁਤ ਕੁਝ ਕਰ ਰਹੀ ਹੈ, ਬਹੁਤ ਅੱਛਾ ਕਰ ਰਹੀ ਹੈ। ਸਟੇਟ ਗਵਰਨਮੈਂਟ ਜੋ ਕੁਝ ਕਰ ਰਹੀ ਹੈ, ਉਹ ਵੀ ਕੋਈ ਕਮੀ ਨਹੀਂ ਛੱਡ ਰਹੀ। ਜੇ ਕਮੀ ਕਿੱਥੇ ਹੈ ਤਾਂ ਕੰਜ਼ਿਊਮਰ ਲੈਵਲ ਤੇ ਹੈ। ਕੰਜ਼ਿਊਮਰ ਕੌਣ? ਆਪਾਂ ਕੰਜ਼ਿਊਮਰ ਲੈਵਲ ਹਾਂ। ਉਹਦੇ ਚ ਕੀ ਕਰਨਾ ਚਾਹੀਦਾ? ਹਰ ਕੋਈ ਕਹਿੰਦਾ ਕਿ ਭਾਈ ਆਪਾਂ ਇਹ ਮਾਸਕ ਲਗਾਈਏ, ਨਾਕ ਤੇ ਮੂੰਹ ਟਕੀਏ। ਦੂਜੀ ਗੱਲ ਕਹਿੰਦੇ ਹਾਂ ਕਿ ਵੀ ਕਰੀਬ ਕਰੀਬ 2 ਗਜ਼ ਦਾ ਸੋਸ਼ਲ ਡਿਸਟੈਂਸਿੰਗ ਰੱਖੀਏ ਆਪਣਾ। ਇਹ ਗੱਲ ਜਿਹੜੀ ਆਪਾਂ, ਇਹ 2 ਗੱਲਾਂ ਹੈਗੀਆਂ ਨਾ, ਇਹ ਇਤਨੀ ਇੰਪੋਰਟੈਂਟ ਹੈ ਕਿ ਮੈਂ ਤੁਹਾਨੂੰ ਕਿਤਨੀ ਦੱਸਾਂ, ਮੇਰੇ ਕੋਲ ਸ਼ਬਦ ਨਹੀਂ ਹੈ ਕਿਤਨੀ ਇੰਪੋਰਟੈਂਟ ਹੈ। ਸਿੰਪਲ ਸੀ, ਬਹੁਤ ਸਾਦੀ ਕਹਾਣੀ ਹੈਗੀ ਕਿ ਜੋ ਆਪਾਂ ਮਾਸਕ ਲਗਾਉਂਦੇ ਹਾਂ, ਉਹ ਮਾਸਕ ਆਪਾਂ ਆਪਣੇ ਨੱਕ ਤੇ ਮੂੰਹ ਤੇ ਲਗਾਉਂਦੇ ਹਾਂ। ਉਸ ਮਾਸਕ ਨੂੰ ਆਪਾਂ ਕਦੇ ਆਪਾਂ ਨੂੰ ਸਾਹ ਲੈਣ ਚ ਦਿੱਕਤ ਆ ਜਾਂਦੀ ਹੈ ਤਾਂ ਉਸ ਨੂੰ ਥੱਲੇ ਕਰ ਲੈਂਦੇ ਹਾਂ, ਕਦੇ ਪਸੀਨਾ ਆ ਜਾਂਦਾ ਉਸ ਨੂੰ ਪੂੰਝਦੇ ਹਾਂ ਤਾਂ ਥੱਲੇ ਕਰ ਲੈਂਦੇ ਹਾਂ। ਮਾਸਕ ਉਹ ਲਗੇ ਜਿਹਦਾ ਅੱਗੇ ਮੂੰਹ ਦੇ ਸਾਹਮਣੇ ਚੁੰਝ ਜੀ ਹੁੰਦੀ ਹੈ, ਜਿਸ ਨੂੰ N95 ਵੀ ਕਹਿ ਲੈਂਦੇ ਹਾਂ, ਜਾਂ ਆਪਾਂ ਖੁਦ ਬਣਾ ਲੈਂਦੇ ਹਾਂ। ਜੇਕਰ ਮਾਸਕ ਆਪਾਂ ਮੂੰਹ ਤੋਂ ਨੱਕ ਤੋਂ ਹਟਾ ਕੇ ਥੱਲੇ ਡੇਗ ਦਿੱਤਾ, ਤਾਂ ਆਪਾਂ ਜਿਹੜਾ ਸਾਹ ਲੈ ਰਹੇ ਹਾਂ ਤਾਂ ਉਸ ਕੱਪੜੇ ਦੇ ਉੱਪਰ ਹੁੰਦੀ ਹੋ ਕੇ ਸਾਹ ਆਵੇਗਾ, ਤਾਂ ਉਹ ਵਾਇਰਸ ਫਿਰ ਆਪਣੇ ਅੰਦਰ ਆ ਸਕਦੀ ਹੈ। ਕਿਉਂਕਿ ਵਾਇਰਸ ਹੋਵੇ ਜਾਂ ਧੂੜ ਦੇ ਕਣ ਹੋਣ, ਕੁਛ ਵੀ ਹੋਣ, ਇਹ ਕਮੜੇ ਤੇ ਚਮੜ ਜਾਂਦੇ ਨੇ, ਉਹ ਆਪਣੇ ਸਾਹ ਨਾਲ ਚਲੇ ਜਾਣਗੇ। ਇਸੇ ਤਰ੍ਹਾਂ ਜਦੋਂ ਵੀ, ਤੀਜਾ ਪੁਆਇੰਟ ਹੈ ਕਿ ਵੀ ਆਪਾਂ ਹੱਥ ਧੋਣੇ ਚਾਹੀਦੇ ਨੇ, 30 ਸੈਕਿੰਡ ਤੇ ਘੱਟੋ ਘੱਟ ਧੋਣੇ ਚਾਹੀਦੇ ਨੇ, ਉਹਦਾ ਮਤਲਬ ਇਹ ਲੱਗਦਾ ਹੈ ਕਿ ਆਪਾਂ ਨੂੰ ਕਿਤੇ ਵਾਇਰਸ ਜਾਂ ਧੂੜ ਦੇ ਡਸਟ ਦੇ ਸੂਟ ਜਾਂ ਕਣ ਲੱਗ ਗਏ ਤੇ ਉਹਨਾਂ ਦੀ ਕਿਤੇ ਵਾਇਰਸ ਨਾਲ ਚਮੜੀ ਹੋਈ ਹੋਵੇ, ਉਸ ਨੂੰ ਆਪਾਂ ਧੋ ਕਰਕੇ ਤੇ ਆਪਾਂ ਦੁਬਾਰਾ ਉਸ ਤੋਂ ਫਰੀ ਹੋ ਜਾਈਏ, ਤਾਂ ਕਿ ਆਪਣੇ ਸਾਹ ਦੀ ਪ੍ਰਣਾਲੀ ਚ ਨਾ ਜਾਵੇ। ਇਹ ਮੋਟੀਆਂ ਮੋਟੀਆਂ ਗੱਲਾਂ ਹੈ। ਚੌਥੀ ਗੱਲ ਜਿਹੜੀ ਹੈ ਡਾਕਟਰ ਸਾਹਿਬ, ਉਹ ਹੈ ਵੈਕਸੀਨ ਬਣਨ ਦੀ। ਅਜੇ ਤੱਕ ਆਜ ਦੀ ਡੇਟ ਤੱਕ ਕੋਈ ਵੈਕਸੀਨ ਤਿਆਰ ਨਹੀਂ ਹੋਈ, ਕੱਲ ਹੋ ਜਾਵੇ ਤਾਂ ਕੋਈ ਪਤਾ ਨਹੀਂ, ਤੇ ਆਪਾਂ ਅੱਗੇ ਵਧਦੇ ਜਾਵਾਂਗੇ, ਆਪਾਂ ਆਪਣੀ ਹਿਫਾਜ਼ਤ ਖੁਦ ਕਰਨੀ ਹੈ।
1: ਅਸੀਂ ਇਹ ਦੇਖਿਆ ਕਿ ਪਿੰਡਾਂ ਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਸਾਫ ਪਾਣੀ ਦੀ ਕਮੀ ਕਰਕੇ ਹੁੰਦੀਆਂ ਹਨ, ਜਾਂ ਪਾਣੀ ਵਿਸ਼ਾਲਾ ਹੋ ਰਿਹਾ ਇਨਸੈਕਟੀਸਾਈਡ ਦੀ DDT ਦੀ ਵਰਤੋਂ ਕਰਕੇ, ਜਾਂ ਸਾਫ ਪਾਣੀ ਨਹੀਂ ਹੈ। ਕੀ ਸਿਹਤ ਮਹਿਕਮਾ ਅਤੇ ਦੂਜੇ ਮਹਿਕਮੇ ਜਿਨ੍ਹਾਂ ਦਾ ਕੰਮ ਹੈ ਪਾਣੀ ਦੀ ਸਪਲਾਈ ਕਰਨਾ, ਉਹਨਾਂ ਵਿੱਚ ਕੋਈ ਤਾਲਮੇਲ ਦੀ ਕਮੀ ਹੈ ਜਿਸ ਕਰਕੇ ਇਹ ਪ੍ਰੋਬਲਮ ਆ ਰਹੀ ਹੈ?
0: ਹਾਂਜੀ ਡਾਕਟਰ ਸਾਹਿਬ, ਤੁਸੀਂ ਬਹੁਤ ਸਹੀ ਆਪਣੇ ਆਪ ਇਸ ਸਵਾਲ ਦਾ ਜਵਾਬ ਦੇ ਦਿੱਤਾ ਕਿ ਬਈ ਤਾਲਮੇਲ ਦੀ ਵਾਕਈ ਕਮੀ ਹੈਗੀ। ਜ਼ਿਆਦਾਤਰ ਜਿਹੜੇ ਰੋਗ ਫੈਲਦੇ ਨੇ ਜੀ, ਇੱਕ ਤਾਂ ਕਹਿੰਦੇ ਆਪਾਂ ਕਮਿਊਨੀਕੇਬਲ, ਸੰਕਰਮਿਤ ਰੋਗ, ਇੱਕ ਆਪਾਂ ਕਹਿੰਦੇ ਹਾਂ ਲਾਈਫ ਸਟਾਈਲ, ਆਪਣਾ ਜ਼ਿੰਦਗੀ ਦਾ ਸਲੀਕਾ ਜੀਣ ਦਾ, ਉਹਦੇ ਮੁਤਾਬਿਕ ਜਿਹੜੇ ਬੰਦੇ ਨੇ ਜੋ ਵੀ ਕੁਛ ਹੋ ਜਾਂਦਾ ਹੈ, ਉਹ ਲਾਈਫ ਸਟਾਈਲ ਡਿਜ਼ੀਜ਼ ਹੈ। ਤੇ ਪਾਣੀ ਦੇ ਵਿੱਚੋਂ ਇਨਫੈਕਸ਼ਨ ਜਾਂਦਾ ਹੈ, ਫਿਰ ਹਵਾ ਦੇ ਵਿੱਚੋਂ ਇਨਫੈਕਸ਼ਨ ਜਾਂਦਾ ਹੈ। ਇੱਕ ਹੋਰ ਗੱਲ ਖਾਸ ਹੈ, ਖਾਸ ਕਰ ਦੇਹਾਤ ਦੇ ਇਲਾਕੇ ਦੇ ਅੰਦਰ, ਉਹ ਹੈਗੀ ਹੁਣ ਆਪਾਂ ਕਾਫੀ ਹੱਦ ਤੱਕ ਕੰਟਰੋਲ ਕਰ ਚੁੱਕੇ ਹਾਂ, ਆਪਣੇ ਮਾਨਯੋਗ ਪ੍ਰਧਾਨ ਮੰਤਰੀ ਵੀ ਕਈ ਵਾਰ ਇਹਦੇ ਤੇ ਚਰਚਾ ਕਰ ਚੁੱਕੇ ਨੇ ਕਿ ਉਹ ਹੈਗੀ ਓਪਨ ਡੈਫੀਕੇਸ਼ਨ, ਖੁੱਲੇ ਚ ਜਾ ਕੇ ਜੰਗਲ ਪਾਣੀ ਜਾਣਾ, ਤੇ ਉਹਦੇ ਤੇ ਬਹੁਤ ਗੰਦਗੀ ਫੈਲਦੀ ਹੈ, ਉਹਦੇ ਤੇ ਹਰ ਤਰ੍ਹਾਂ ਦੇ ਵਿਸ਼ਾਣੂ ਫੈਲਦੇ ਨੇ, ਜ਼ਰਮ ਫੈਲਦੇ ਨੇ, ਬੈਕਟੀਰੀਆ ਵੀ ਫੈਲਦੇ ਨੇ, ਵਾਇਰਸ ਵੀ ਫੈਲਦੀਆਂ ਹੁੰਦੀਆਂ ਨੇ। ਤੇ ਆਪਾਂ ਕਾਫੀ ਹੱਦ ਤੱਕ, ਜਿਵੇਂ ਜੇ ਤੁਹਾਨੂੰ ਉਦਾਹਰਣ ਦੇ ਤੌਰ ਤੇ ਦੱਸਾਂ ਇੱਕ ਸਿੰਪਲ ਜੀ ਮਿਸਾਲ, ਮੇਰਾ ਛੋਟਾ ਜਿਹਾ ਪਿੰਡ ਹੈ, ਉਸ ਪਿੰਡ ਦੇ ਅੰਦਰ ਅਸੀਂ ਪਿਛਲੇ 2-3-4 ਸਾਲਾਂ ਤੋਂ ਮੈਂ ਨੋਟ ਕੀਤਾ ਕਿ ਕਰੀਬ ਕਰੀਬ 95-96% ਜਿਹੜਾ ਖੁੱਲੇ ਚ ਲੈਟਰਿਨ ਜਾਣ ਵਾਲਾ ਪ੍ਰੋਗਰਾਮ ਕੰਟਰੋਲ ਕਰ ਚੁੱਕੇ ਹਾਂ। ਜੇ ਕੰਟਰੋਲ ਕਰ ਚੁੱਕੇ ਹਾਂ ਤਾਂ ਬਹੁਤ ਸਾਰੀ ਬਿਮਾਰੀ ਵੀ ਆਪਾਂ ਕੰਟਰੋਲ ਕਰ ਚੁੱਕੇ ਹਾਂ। ਇਹ ਬਿਮਾਰੀਆਂ ਜਿਹੜਾ ਕਿ ਓਪਨ ਡੈਫੀਕੇਸ਼ਨ ਜਾਂ ਖੁੱਲੇ ਦੇ ਜੰਗਲ ਪਾਣੀ ਜਾਣਾ, ਇਹਨਾਂ ਦੇ ਨਾਲ ਜੇ ਆਪਾਂ ਕੋਈ ਡਿਜ਼ੀਜ਼ ਦਾ ਜ਼ਿਕਰ ਕਰਾਂਗੇ ਉਹ ਹੈਗੇ ਕਮਿਊਨੀਕੇਬਲ ਡਿਜ਼ੀਜ਼, ਜਿੱਥੇ ਕਿ ਤੁਸੀਂ ਸਾਫ਼ ਪਾਣੀ ਦਾ ਕਿਹਾ ਜ਼ਿਕਰ ਕੀਤਾ ਹੈ ਕਿ ਵੀ ਪੀਣ ਵਾਲਾ ਸਾਫ਼ ਪਾਣੀ ਉਪਲਬਧ ਹੋਵੇ ਤਾਂ ਇਹ ਸਮਝ ਲਓ ਕਿ 90% ਦੀ ਬਿਮਾਰੀਆਂ ਆਪਾਂ ਕਾਬੂ ਕਰ ਜਾਂਦੇ ਹੁੰਦੇ ਹਾਂ। ਤੇ ਤਾਲਮੇਲ ਵਾਸਤੇ ਆਪਾਂ ਗੌਰਮੈਂਟ ਨੂੰ ਜ਼ਰੂਰ ਕਹਾਂਗੇ ਕਿ ਮਿਹਰਬਾਨੀ ਕਰਕੇ ਸਵਾਸਥ ਮਹਿਕਮੇ ਦੇ ਨਾਲ ਜਿਹੜੇ ਵਾਟਰ ਸਪਲਾਈ ਦਾ ਪਬਲਿਕ ਹੈਲਥ ਦਾ ਡਿਪਾਰਟਮੈਂਟ ਹੈ ਉਹ ਤਾਲਮੇਲ ਕਰ ਲੈਣ ਤੋਂ ਇਹਦੇ ਆਊਟਕਮ ਜਾਂ ਇਹਦੇ ਨਤੀਜੇ ਹੋਰ ਵੀ ਬਹੁਤ ਚੰਗੇ ਆਉਣਗੇ ਤੇ ਆਪਾਂ ਡਿਜ਼ੀਜ਼ ਨੂੰ ਕੰਟਰੋਲ ਕਰਨ ਚ ਕਾਫੀ ਹੱਦ ਤੱਕ ਸਕਸ਼ਮ ਹੋ ਜਾਵਾਂਗੇ।
1: ਇਹ ਦੇਖਿਆ ਗਿਆ ਹੈ ਕਿ ਜਿਹੜੇ ਦਿਹਾਤੀ ਇਲਾਕਿਆਂ ਵਿਚ ਮੁੱਢਲੇ ਸਿਹਤ ਕੇਂਦਰਾਂ ਵਿਚ ਜਨਰਲ ਬਿਮਾਰੀਆਂ ਬਾਰੇ ਤਾਂ ਟ੍ਰੀਟਮੈਂਟ ਦੀ ਸੇਵਾ ਉਪਲਬਧ ਹੈ, ਪਰੰਤੂ ਅੱਜ ਕੱਲ ਜਿਹੜੀ ਲਾਈਫ ਸਟਾਈਲ ਬਿਮਾਰੀਆਂ ਜਿਵੇਂ ਹਾਈਪਰ ਟੈਂਸ਼ਨ, ਬਲੱਡ ਪ੍ਰੈਸ਼ਰ, ਸ਼ੂਗਰ ਦੀ ਬਿਮਾਰੀ ਅਤੇ ਹੋਰ ਜਿਹੜੀਆਂ ਲਾਈਫ ਸਟਾਈਲ ਨਾਲ ਰਿਲੇਟਡ ਨੇ ਉਹਨਾਂ ਬਾਰੇ ਉੱਥੇ ਕੋਈ ਵੀ ਫੈਸਿਲਿਟੀ ਮੌਜੂਦ ਨਹੀਂ ਹੈ ਤੇ ਉਹਨਾਂ ਨੂੰ ਸਾਰਿਆਂ ਨੂੰ ਸ਼ਹਿਰ ਦੇ ਵਿਚ ਆਉਣਾ ਪੈਂਦਾ ਹੈ ਜਾਂ ਪ੍ਰਾਈਵੇਟ ਹਸਪਤਾਲਾਂ ਵਿਚ ਜਾਣਾ ਪੈਂਦਾ ਹੈ। ਕੀ ਸਰਕਾਰ ਨੂੰ ਤੁਸੀਂ ਸੁਝਾਅ ਦਿਓਗੇ ਇਹਨਾਂ ਬਾਰੇ ਵੀ ਉੱਥੇ ਸਹੂਲਤਾਂ ਦਿੱਤੀਆਂ ਜਾਣ?
0: ਡਾਕਟਰ ਸਾਹਿਬ, ਇਸ ਸਵਾਲ ਦੇ ਅੰਦਰ ਇੱਕ ਬਹੁਤ ਵਧੀਆ ਗੱਲ ਇਹ ਆਈ ਹੈ ਕਿ ਬਈ ਆਪਾਂ ਪਬਲਿਕ ਨੂੰ ਜਾਂ ਸਰਕਾਰ ਨੂੰ ਕੀ ਸੁਝਾਅ ਦਿਆਂਗੇ। ਦੇਖੋ ਡਾਕਟਰ ਸਾਹਿਬ, ਪ੍ਰਾਇਮਰੀ ਹੈਲਥ ਸੈਂਟਰ ਲੈਵਲ ਤੇ, ਸਬ ਸੈਂਟਰ ਲੈਵਲ ਤੇ ਜੇਕਰ ਆਪਾਂ ਇੱਕ ਪਬਲਿਕ ਹੈਲਥ ਦਾ ਕੋਈ ਵੀ ਨੁਮਾਇੰਦਾ ਜਿਹੜਾ ਕਿ ਡਿਗਰੀ ਹੋਲਡਰ ਹੋਵੇ ਜਾਂ ਡਿਪਲੋਮਾ ਹੋਲਡਰ ਹੋਵੇ, ਜੇ ਉਹ ਪਹੁੰਚ ਜਾਵੇ ਐਟ ਲੀਸਟ ਆਪਣੇ ਜਿਹੜੇ ਮਾਸ ਮੀਡੀਆ ਦੇ ਉੱਥੇ ਆਫਿਸਰ ਹੁੰਦੇ ਨੇ ਜਿਨ੍ਹਾਂ ਨੂੰ ਸਾਰਾ ਕੰਮ ਦਿੱਤਾ ਹੁੰਦਾ ਮੀਡੀਆ ਦਾ, ਕਮਿਊਨਿਟੀ ਦੇ ਅੰਦਰ, ਸਮਾਜ ਦੇ ਅੰਦਰ ਜਾ ਕਰਕੇ ਅਵੇਅਰਨੈਸ ਕ੍ਰੀਏਟ ਕਰਦੇ ਨੇ, ਉਹਨਾਂ ਨੂੰ ਜਾਂ ਤੋਂ ਇਨ ਸਰਵਿਸ ਕੋਈ ਟ੍ਰੇਨਿੰਗ ਦਿੱਤੀ ਜਾਵੇ ਕੁਛ ਟਾਈਮ ਤੱਕ ਹੀ ਤੱਕ ਦੀ, ਤਾਂ ਕਿ ਉਹ ਜਾ ਕਰਕੇ ਨਾ ਪਬਲਿਕ ਹੈਲਥ ਬਾਰੇ ਥੋੜੀ ਜਿਹੀ ਜਾਣਕਾਰੀ ਦੇਣ ਲੋਕਾਂ ਨੂੰ, ਕਿਉਂਕਿ ਇਹ ਸਾਰੇ ਇਸ਼ੂ ਜਿਹੜਾ ਤੁਸੀਂ ਕਹਿ ਰਹੇ ਹੋ ਇਹ ਪਬਲਿਕ ਹੈਲਥ ਦੇ ਨੇ। ਪਬਲਿਕ ਹੈਲਥ ਬਾਰੇ ਆਪਾਂ ਦੱਸਣਾ ਉਹਨਾਂ ਨੂੰ ਕਿ ਬਈ ਸਾਡੇ ਕੋਲ ਕੀ ਪ੍ਰੋਡਕਟ ਹੈ, ਆਪਾਂ ਤੁਹਾਨੂੰ ਕੀ ਦੇਣਾ ਚਾਹੁੰਦੇ ਹਾਂ ਤੇ ਤੁਸੀਂ ਸਾਡੇ ਕੋਲ ਕਿਸ ਚੀਜ਼ ਦੀ ਆਸ ਰੱਖਦੇ ਹੋ। ਇਹ ਸਾਰੀਆਂ ਗੱਲਾਂ ਇੱਕ ਫਿਜ਼ੀਸ਼ੀਅਨ ਜਾਂ ਸਰਜਨ ਨਹੀਂ ਦੱਸ ਸਕਦਾ, ਪਬਲਿਕ ਹੈਲਥ ਦਾ ਇੱਕ ਡਾਕਟਰ ਦੱਸੇਗਾ ਜਾ ਕਰਕੇ। ਉਹਨਾਂ ਨੂੰ ਗੱਲ ਸਮਝਾ ਦਿਓ ਫਿਰ ਕੋਈ ਦਿੱਕਤ ਨਹੀਂ, ਜੇ ਉਹਨਾਂ ਨੂੰ ਗੱਲ ਹੀ ਨਹੀਂ ਸਮਝ ਆਵੇਗੀ ਤਾਂ ਫਿਰ ਕਿਸ ਤਰ੍ਹਾਂ ਕੰਮ ਚੱਲੇਗਾ। ਹੁਣ ਤੁਸੀਂ ਦੱਸਿਆ ਕਿ ਬਈ ਉਹਨਾਂ ਲੋਕਾਂ ਨੂੰ ਪਿੰਡਾਂ ਤੋਂ ਚੱਲ ਕੇ ਸ਼ਹਿਰ ਜਾਣਾ ਪੈਂਦਾ ਹੈ। ਪ੍ਰਾਈਵੇਟ ਸੈਕਟਰ ਦੇ ਅੰਦਰ ਕੁਛ ਡਾਕਟਰ ਹੈਗੇ ਜਿਹੜਾ ਇਸ ਚੀਜ਼ ਦੇ ਉੱਪਰ ਧਿਆਨ ਦਿੰਦੇ ਨੇ ਕਿ ਬਈ ਆਪਾਂ ਆਪਣੀ ਸਕਿੱਲ ਦੇ ਮਾਰਫਤ ਆਪਾਂ ਪਬਲਿਕ ਨੂੰ ਕੁਛ ਸੇਵਾ ਦੇ ਦਈਏ। ਜੇਕਰ ਆਪਾਂ ਸਿਰਫ ਲੋਕਾਂ ਨੂੰ ਇਹ ਦੱਸ ਦਈਏ ਕਿ ਭਾਈ ਤੁਹਾਨੂੰ ਜੇਕਰ ਤੁਸੀਂ ਆਪਣਾ ਜ਼ਿੰਦਗੀ ਦਾ ਜੋ ਲਾਈਫ ਟਰੈਕ ਹੈ, ਜਿਹੜਾ ਜ਼ਿੰਦਗੀ ਜੀਣ ਦਾ ਇੱਕ ਸਲੀਕਾ ਹੈ, ਉਹ ਕੁਦਰਤ ਤੋਂ ਹਟ ਕੇ ਜੀਣ ਲੱਗ ਜਾਓਗੇ ਤਾਂ ਕੁਦਰਤ ਤੁਹਾਡੇ ਤੋਂ ਨਾਰਾਜ਼ ਹੋ ਜਾਵੇਗੀ। ਔਰ ਆਪਣਾ ਜਿਹੜੀ ਮਸ਼ੀਨ ਹੈ ਸਰੀਰ ਦੀ, ਉਹ ਕੁਦਰਤ ਦੀ ਦਿੱਤੀ ਹੋਈ ਹੈ ਤੇ ਉਹ ਮਸ਼ੀਨ ਵੀ ਨਾਰਾਜ਼ ਹੋ ਜਾਵੇਗੀ। ਇਸੇ ਕਰਕੇ ਫਿਰ ਸ਼ੂਗਰ ਵੀ ਹੋ ਗਈ, ਇਸੇ ਕਰਕੇ ਫਿਰ ਜਿਹੜਾ ਹੈ ਬਲੱਡ ਪ੍ਰੈਸ਼ਰ ਵੀ ਹੋ ਗਿਆ, ਇਸੇ ਕਰਕੇ ਥਾਇਰਾਇਡ ਦੀ ਬਿਮਾਰੀਆਂ ਆ ਗਈਆਂ, ਔਰ ਨਾ ਜਾਣੇ ਕਿਤੇ ਕਿਤੇ ਨੌਜਵਾਨ ਬੱਚਿਆਂ ਨੂੰ ਕੀਲ ਮੁਹਾਸੇ ਹੋ ਜਾਂਦੇ ਨੇ। ਤੇ ਉਹ ਸਾਰੀਆਂ ਗੱਲਾਂ ਆਪਾਂ ਉਹਨਾਂ ਨੂੰ ਇਹ ਦੱਸਾਂਗੇ ਕਿ ਬਈ ਆਪਣੇ ਲਾਈਫ ਸਟਾਈਲ ਨੂੰ ਜਾਂ ਕਿ ਤੁਸੀਂ ਸ਼ਾਮ ਨੂੰ ਛੇਤੀ ਸੋ ਜਾਓ, ਸਵੇਰ ਜਲਦੀ ਉੱਠ ਜਾਓ ਤੇ ਜਾ ਕੇ ਸੈਰ ਕਰੋ ਤੇ ਆਪਣੇ ਸਾਰੇ ਲਾਈਫ ਦੇ ਸਾਈਕਲ ਨੂੰ ਠੀਕ ਕਰ ਲਿਓ। ਤੇ ਇਹ ਚੀਜ਼ਾਂ ਦੱਸਣ ਵਾਲਾ ਆਪਣੇ ਕੋਲ ਕੋਈ ਪੂਰੇ ਪਬਲਿਕ ਹੈਲਥ ਦੇ ਬਲਾਕ ਦੇ ਅੰਦਰ ਅਗੇ ਇੱਕ ਵੀ ਹੋਏ ਤਾਂ ਵੀ ਕੰਮ ਚੱਲ ਜਾਵੇਗਾ ਤੇ ਫਾਇਦਾ ਬੜਾ ਹੋਵੇਗਾ ਜੀ ਕਮਿਊਨਿਟੀ ਨੂੰ।
1: ਤੁਸੀਂ ਆਪਣੀ ਜ਼ਿੰਦਗੀ ਦੇ ਸਫ਼ਰ ਵਿਚ ਬਹੁਤ ਸਾਰੇ ਕੰਮ ਕੀਤੇ ਹਨ, ਸ਼ਲਾਘਾਯੋਗ ਕੰਮ ਕੀਤੇ ਹਨ ਅਤੇ ਉਹਨਾਂ ਨੂੰ ਤੁਹਾਨੂੰ ਉਹਦਾ ਰਿਵਾਰਡ ਵੀ ਮਿਲਿਆ ਹੈ। ਤੁਹਾਨੂੰ ਕਿਸੇ ਟਾਈਮ ਮਹਿਸੂਸ ਹੁੰਦਾ ਕਿ ਮੈਂ ਇਹ ਕਰਨਾ ਚਾਹੁੰਦਾ ਸੀ ਪਰ ਨਹੀਂ ਕਰ ਸਕਿਆ?
0: ਆਪਣੇ ਪੰਜਾਬ ਤੇ ਹਰਿਆਣਾ ਚ, ਹਿਮਾਚਲ ਚ ਪਬਲਿਕ ਹੈਲਥ ਦੇ ਸੈਕਟਰ ਦੇ ਅੰਦਰ ਮੈਨੂੰ ਗੌਰਮੈਂਟ ਦੇ ਜਿਹੜੇ ਆਫਿਸਰ ਉਹ ਵੀ ਜਾਣਦੇ ਨੇ ਤੇ ਟੀਚਰ ਵੀ ਅਕੈਡਮੀਸ਼ਨ ਵੀ ਜਾਣਦੇ ਨੇ, ਉਹਨਾਂ ਨੂੰ ਮੈਂ ਹਰ ਕਿਸੇ ਨੂੰ ਇਹ ਕਿਹਾ ਕਿ ਵੀ ਜਿੱਥੇ ਜਿੱਥੇ ਮੈਂ ਜਾਣਾ ਹਾਂ, ਮੈਡੀਕਲ ਕਾਲਜ ਚ ਮੈਨੂੰ ਬੁਲਾਉਂਦੇ ਨੇ, ਡਾਇਰੈਕਟੋਰੇਟ ਚ ਬੁਲਾਉਂਦੇ ਨੇ, ਉਹਨਾਂ ਨੂੰ ਮੈਂ ਕਹਿੰਦਾ ਹਾਂ ਕਿ ਜਿਵੇਂ ਹੁਣ ਕੋਵਿਡ ਆ ਗਿਆ ਹੈ ਇਹਦੇ ਚ ਡਾਕਟਰਾਂ ਦਾ ਇਤਨਾ ਜ਼ਿਆਦਾ ਰੋਲ ਨਹੀਂ ਹੈਗਾ, ਜੋ ਪੇਸ਼ੈਂਟ ਬਣ ਗਿਆ, ਜਿਸ ਨੂੰ ਇਨਫੈਕਸ਼ਨ ਹੋ ਗਿਆ, ਜੋ ਐਡਮਿਟ ਹੋ ਗਿਆ, ਜੋ ਵਾਰਡ ਚ ਚਲਾ ਗਿਆ, ਕੁਆਰੰਟੀਨ ਚਲਾ ਗਿਆ, ਆਈਸੋਲੇਸ਼ਨ ਚਲਾ ਗਿਆ, ਉੱਥੇ ਤਾਂ ਡਾਕਟਰ ਦਾ ਰੋਲ ਹੈਗਾ। ਮਤਲਬ ਇਸ ਤੋਂ ਪਹਿਲੇ ਕਿ ਲੋਕੀ ਭਰਮਾਰ ਕਰਕੇ ਖੂਬ ਸਾਰੇ ਗਰੁੱਪਾਂ ਦੇ ਅੰਦਰ ਬਾਹਰੋਂ ਆਉਣੇ ਸ਼ੁਰੂ ਹੋ ਜਾਣ, ਭਾਵੇਂ ਰੂਰਲ ਏਰੀਆ ਹੋਵੇ ਭਾਵੇਂ ਅਰਬਨ ਏਰੀਆ ਹੋਵੇ, ਉਸ ਤੋਂ ਪਹਿਲੇ ਉਹਨਾਂ ਨੂੰ ਕਨਵਿੰਸ ਕਰਨ ਵਾਲਾ, ਸਮਝਾਉਣ ਵਾਲਾ ਇਹੋ ਜਿਹਾ ਡਾਕਟਰ ਹੋਵੇ ਜੋ ਉਹਨਾਂ ਨੂੰ ਉੱਥੇ ਹੀ ਸਮਝਾ ਦੇਵੇ, ਉਹ ਡਾਕਟਰ ਹੁੰਦਾ ਪਬਲਿਕ ਹੈਲਥ ਦਾ। ਤੇ ਮੈਂ ਇਹ ਦੇਖਿਆ ਜਦੋਂ WHO ਤੇ ਰਹਿ ਕੇ ਆਇਆ, ਬਹੁਤ ਦੇਸ਼ਾਂ ਚ ਘੁੰਮਣ ਦਾ ਮੌਕਾ ਮਿਲਿਆ, ਮੈਨੂੰ ਵੈਸਟਰਨ ਕੰਟਰੀਜ਼ ਦੇ ਅੰਦਰ ਕੋਈ ਯੂਨੀਵਰਸਿਟੀ, ਕੋਈ ਮੈਡੀਕਲ ਕਾਲਜ ਇਹੋ ਜਿਹਾ ਨਹੀਂ ਮਿਲਿਆ ਜਿਹਦੇ ਪਬਲਿਕ ਹੈਲਥ ਦਾ ਡਿਪਾਰਟਮੈਂਟ ਨਾ ਹੋਵੇ। ਪਬਲਿਕ ਹੈਲਥ ਦੇ ਐਕਸਪਰਟ, ਮਾਸਟਰ ਇਨ ਪਬਲਿਕ ਹੈਲਥ ਜਾਂ ਬੈਚਲਰ ਇਨ ਪਬਲਿਕ ਹੈਲਥ ਜਾਂ ਡਿਪਲੋਮਾ ਇਨ ਪਬਲਿਕ ਹੈਲਥ, ਉਹ ਜਦੋਂ ਪੈਦਾ ਹੋ ਜਾਣਗੇ ਤੇ ਮੈਂ ਗੌਰਮੈਂਟ ਨੂੰ ਸੁਜੈਸਟ ਕੀਤਾ ਹੋਇਆ ਹੈ। ਹੁਣ ਦੇਖੋ ਹੁੰਦੇ ਜੀ ਕਿਤਨਾ ਅਸਰ ਹੁੰਦਾ, ਮੈਂ ਲਿਖ ਕੇ ਵੀ ਦਿੱਤਾ ਹੋਇਆ ਹੈ ਉਹਨਾਂ ਦੇ ਉੱਪਰ, ਮੇਰੇ ਸਟੂਡੈਂਟਸ ਨੇ ਥੀਸਿਸ ਕਰੇ, ਉਹ ਥੀਸਿਸ ਦਾ ਜਿਹੜਾ ਰਿਕਮੈਂਡੇਸ਼ਨ ਉਹ ਵੀ ਭੇਜੀਆਂ ਹੋਈਆਂ ਨੇ, ਡਿਫਰੈਂਟ ਡਿਫਰੈਂਟ ਗੌਰਮੈਂਟ, ਪੰਜਾਬ ਗੌਰਮੈਂਟ ਨੂੰ ਵੀ ਭੇਜੀ, ਹਰਿਆਣਾ ਗੌਰਮੈਂਟ ਨੂੰ ਵੀ ਭੇਜੀ, ਹਿਮਾਚਲ ਗੌਰਮੈਂਟ ਨੂੰ ਵੀ ਭੇਜੀ। ਮੈਨੂੰ ਆਸ਼ਾ ਹੈ ਕਿ ਆਉਣ ਵਾਲੇ ਟਾਈਮ ਚ ਉਹਨਾਂ ਦੇ ਉੱਪਰ ਜ਼ਰੂਰ ਅਸਰ ਹੋਵੇਗਾ ਤੇ ਉਹਨਾਂ ਦਾ ਫਾਇਦਾ ਹੋਵੇਗਾ। ਆਪਾਂ ਦੇਖਣ ਚਾਹ ਰਿਹਾ ਕਿ ਬਈ ਸਟੇਟ ਗਵਰਨਮੈਂਟ ਕੁਝ ਪਬਲਿਕ ਹੈਲਥ ਦੇ ਸਕੂਲ ਜਾਂ ਕਾਲਜ ਖੋਲਣ ਦੇ ਉੱਪਰ

0: ਵਿਚਾਰ ਵੀ ਕਰ ਰਹੀ ਹੈ।
1: ਰਿਟਾਇਰਮੈਂਟ ਤੋਂ ਬਾਅਦ ਤੁਹਾਡੇ ਕੀ ਪਲਾਨਸ ਨੇ, ਤੁਸੀਂ ਕੀ ਕਰਨਾ ਚਾਹੁੰਦੇ ਹੋ ਸਮਾਜ ਦੀ ਸੇਵਾ ਵਾਸਤੇ, ਕੀ ਕਰਨਾ ਚਾਹੁੰਦੇ ਹੋ?
0: ਇਹ ਤਾਂ ਬਹੁਤ ਹੀ ਵਧੀਆ ਤੇ ਬੜਾ ਮਿੱਠਾ ਸਵਾਲ ਤੁਸੀਂ ਪੁੱਛਿਆ ਡਾਕਟਰ ਸਾਹਿਬ ਜੀ। ਗੱਲ ਇਹ ਹੈਗੀ ਕਿ ਮੈਂ ਬਹੁਤ ਵਾਰੀ ਡਾਇਰੈਕਟਰੇਟ ਜਾਂਦਾ ਕਿਉਂਕਿ ਮੈਂ ਸੋਚਦਾ ਮੈਂ ਗਵਰਨਮੈਂਟ ਦਾ ਪੈਨਸ਼ਨਰ ਹਾਂ। ਦੂਸਰੀ ਗੱਲ ਹੈ ਮੇਰੇ ਕੋਲ ਸਕਿੱਲ ਹੈਗੀ, ਮੈਂ ਕੁਆਲੀਫਾਈ ਡਾਕਟਰ ਹਾਂ, ਡਾਕਟਰ ਦੇ ਅੰਦਰ ਵੀ ਡਬਲ ਡਾਕਟਰ ਹਾਂ, ਫਿਜੀਸ਼ੀਅਨ ਸਰਜਨ ਵੀ ਹਾਂ ਤੇ ਨਾਲ ਨਾਲ ਮੈਂ ਪਬਲਿਕ ਹੈਲਥ ਐਕਸਪਰਟ ਵੀ ਹਾਂ ਤੇ ਕਮਿਊਨਿਟੀ ਦੇ ਨਾਲ ਮੇਰਾ ਇੰਟਰੈਕਸ਼ਨ ਬੜਾ ਹੁੰਦਾ ਹੈ ਤੇ ਜਦੋਂ ਵੀ ਮੈਨੂੰ ਮੈਂ ਜਾਣ ਬੁੱਝ ਕੇ ਮੈਨੂੰ ਪਤਾ ਲੱਗ ਜਾਵੇ ਤਾਂ ਵੀ ਮੈਂ ਕਿਸੇ ਨਾ ਕਿਸੇ ਚੈਰਿਟੀ ਦੀ ਗੈਦਰਿੰਗ ਤੇ ਚਲਾ ਜਾਂਦਾ।

0: ਕਮਿਸ਼ਨਰ ਆਫ ਦਿਸ ਵੈਰੀ ਗਵਰਨਮੈਂਟ, ਤੋ ਇਹਦੇ ਚ ਜਦੋਂ ਤੱਕ ਅਸੀਂ ਜਿੰਦਾ ਹਾਂ ਉਦੋਂ ਤੱਕ ਸਾਡੀ ਐਕਸਪਰਟੀਜ਼ ਦੇ ਵਿਚੋਂ ਦੀ ਪਬਲਿਕ ਨੂੰ ਫਾਇਦਾ ਹੋਣਾ ਚਾਹੀਦਾ ਹੈ। ਅਸੀਂ ਕੋਈ ਕਿਤੇ ਜਾ ਕਰਕੇ ਕਮਿਊਨਿਟੀ ਦੇ ਅੰਦਰ ਜਾਂ ਗੈਦਰੀ ਦੇ ਅੰਦਰ ਜਾਂ ਕਿਤੇ ਵੀ ਕਾਨਫਰੰਸ ਹੋਵੇ, ਡਿਬੇਟ ਹੋ ਰਹੇ ਹੋਣ, ਉਨ੍ਹਾਂ ਦੇ ਵਿੱਚ ਜਾਣ ਦਾ ਅਸੀਂ ਕੋਈ ਰਿਮਨਰੇਸ਼ਨ ਨਹੀਂ ਮੰਗਦੇ, ਕੋਈ ਆਉਣ ਜਾਣ ਦਾ ਕਿਰਾਇਆ ਨਹੀਂ ਮੰਗਦੇ। ਅਸੀਂ ਇਹ ਚਾਹੁੰਦੇ ਹਾਂ ਕਿ ਜੇ ਤੁਸੀਂ ਸਾਨੂੰ ਇਨਵੋਲਵ ਕਰ ਲਓਗੇ ਤੇ ਉਹਦੇ ਤੇ ਕਮਿਊਨਿਟੀ ਨੂੰ ਫਾਇਦਾ ਹੋ ਜਾਵੇਗਾ। ਤੇ ਹੁਣ ਮੈਨੂੰ ਇਨਵੋਲਵ ਵੀ ਕਰਨ ਲੱਗੇ ਨੇ, ਮੈਨੂੰ ਕੁਝ ਪ੍ਰਾਈਵੇਟ ਡਾਕਟਰ ਜੀ ਬੁਲਾ ਲੈਂਦੇ ਨੇ, ਕਈਆਂ ਥਾਵਾਂ ਤੇ ਐਨਜੀਓਜ਼ ਮੈਨੂੰ ਬਹੁਤ ਬੁਲਾਉਂਦੇ ਨੇ। ਉਹਨਾਂ ਚ ਮੈਂ ਉਹਨਾਂ ਨੂੰ ਇਹ ਕਹਿਣਾ ਕਿ ਬਈ ਜੇਕਰ ਤੁਸੀਂ ਕੋਈ ਪ੍ਰੋਗਰਾਮ ਲੈ ਕੇ ਚੱਲ ਰਹੇ ਹੋ, ਉਹਦੇ ਚ ਗਵਰਨਮੈਂਟ ਦੀ ਫੰਡਿੰਗ ਆਈ ਹੋਈ ਹੈ, ਤੁਸੀਂ ਫੰਡਿੰਗ ਦੇ ਵਿੱਚ ਹੁੰਦੀ ਆਪਣੇ ਵਰਕਰ ਨੂੰ, ਬਾਕੀ ਮੈਨੇਜਰਸ ਨੂੰ ਤਨਖਾਹਾਂ ਦਿੰਦੇ ਹੋ, ਮੇਰੇ ਵਰਗਿਆਂ ਨੂੰ ਵੀ ਬੁਲਾ ਕਰਕੇ ਤੁਸੀਂ ਰੀਮਨਰੇਸ਼ਨ ਦਿੰਦੇ ਹੋ ਜਾਂ ਆਨਰੇਰੀਮ ਦਿੰਦੇ ਹੋ, ਇਹ ਸਾਰਾ ਸਭ ਕੁਝ ਕਰਦੇ ਹੋ, ਤਾਂ ਮਿਹਰਬਾਨੀ ਕਰਕੇ ਇਹ ਸਾਰਾ ਸਭ ਕੁਝ ਇਨਪੁਟ ਜਾਂ ਕਰਦੇ ਹੋ। ਫਾਈਨੈਂਸ਼ੀਅਲ ਉਹਦਾ ਬੈਨੀਫਿਟ ਕੰਜ਼ੂਮਰ ਨੂੰ ਹੋਣਾ ਚਾਹੀਦਾ ਹੈ। ਆਪਣੀ ਤਨਮੈਤਾ ਕਰਕੇ, ਆਪਣੇ ਅੰਤਰਾਤਮਾ ਨੂੰ ਖੁਸ਼ ਕਰਕੇ, ਸੰਤੁਸ਼ਟ ਕਰਕੇ ਆਪਾਂ ਜਦੋਂ ਤੱਕ ਜ਼ਿੰਦਾ ਰਹਾਂਗੇ ਉਦੋਂ ਤੱਕ ਸਮਾਜ ਦੀ ਸੇਵਾ ਕਰਦੇ ਰਹਾਂਗੇ। ਹੁਣ ਡਾਕਟਰ ਸਾਹਿਬ, ਤੁਹਾਡਾ ਇੱਕ ਪੁਆਇੰਟ ਰਹਿ ਗਿਆ ਕਿ ਵੀ ਤੁਸੀਂ ਰਿਟਾਇਰ ਹੋਣ ਤੋਂ ਬਾਅਦ ਹੁਣ ਕਰ ਕੀ ਰਹੇ ਹੋ ਤੇ ਅੱਗੇ ਕੀ ਕਰਨਾ ਚਾਹੁੰਦੇ ਹੋ? ਮੈਨੂੰ ਇਹ ਪੱਕਾ ਪਤਾ ਹੈ ਕਿ ਮੈਨੂੰ ਕਈ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੀ ਬੁਲਾਉਂਦੇ ਨੇ।
1: ਪੜ੍ਹਾਈ ਲਿਖਾਈ ਤੋਂ ਇਲਾਵਾ ਤੁਹਾਡੇ ਕੀ ਸ਼ੌਕ ਰਹੇ ਨੇ?
0: ਇਹ ਤਾਂ ਬਹੁਤ ਹੀ ਵਧੀਆ ਸਵਾਲ ਹੋ ਗਿਆ ਜੀ, ਸਾਰੇ ਸਵਾਲਾਂ ਤੋਂ ਚੰਗਾ ਸਵਾਲ ਸਮਝਾਂਗਾ ਮੈਂ ਇਸਨੂੰ ਕਿ ਵੀ ਜੇ ਮੇਰੇ ਆਪਣੇ ਸ਼ੌਕ ਪੁੱਛੋਗੇ ਤੁਸੀਂ ਡਾਕਟਰ ਸਾਹਿਬ, ਤੋਂ ਮੈਂ ਗੇਮਸ ਦੇ ਅੰਦਰ ਬੜਾ ਆਪਣਾ ਸ਼ੌਕ ਰੱਖਦਾ ਸੀ ਤੇ ਰੇਸਰ ਰਿਹਾ, ਮੈਂ ਸਵੀਮਰ ਰਿਹਾ ਤੇ ਮਿਊਜ਼ਿਕ 'ਚ ਮੇਰਾ ਬੜਾ ਇੰਟਰਸਟ ਹੈ, ਤੇ ਇਹ ਸਾਰੀਆਂ ਗੱਲਾਂ ਮੈਂ ਆਪਣੇ ਨੌਜਵਾਨ ਬੱਚਿਆਂ ਨੂੰ, ਸਾਥੀਆਂ ਨੂੰ ਜਾਂ ਹੁਣ ਬਣਨ ਵਾਲੇ ਡਾਕਟਰਾਂ ਨੂੰ ਵੀ ਦੱਸਾਂਗਾ ਕਿ ਵੀ ਉਹ ਇਸ ਨੂੰ ਡਿਵੈਲਪ ਕਰਨ। ਇਹ ਮੈਂ ਜ਼ਰੂਰ ਦੱਸਣਾ ਚਾਹੁੰਦਾ ਹਾਂ ਕਿ ਆਪਣੇ ਲਾਈਫ ਸਟਾਈਲ ਨੂੰ ਠੀਕ ਰੱਖਣ ਵਾਸਤੇ ਨੌਜਵਾਨ ਤਬਕਾ ਹੋਵੇ ਜਾਂ ਕੋਈ ਵੀ ਹੋਵੇ, ਉਹ ਸ਼ਾਮ ਨੂੰ ਠੀਕ ਟਾਈਮ ਤੇ ਸੋ ਜਾਵੇ 8-9 ਵਜੇ ਤੱਕ, ਔਰ ਸਵੇਰ ਜਲਦੀ ਉੱਠ ਕਰਕੇ ਸੈਰ ਜ਼ਰੂਰ ਕਰੇ ਤਾਂ ਕਿ ਉਹ ਤੰਦਰੁਸਤ ਰਹਿਣ ਤੇ ਅੱਗੇ ਵੀ ਤੰਦਰੁਸਤੀ ਦਾ ਵੀ ਸੰਦੇਸ਼ ਦੇ ਸਕਣ।
1: ਡਾਕਟਰ ਚੌਹਾਨ, ਤੁਸੀਂ ਸਾਡੇ ਨਾਲ ਆਏ, ਮੇਰਾ ਖਿਆਲ ਹੈ ਤੁਹਾਡੀਆਂ ਦੱਸੀਆਂ ਗੱਲਾਂ ਨੌਜਵਾਨ ਤੇ ਬਾਕੀ ਲੋਕਾਂ ਦੇ ਰਿਸ਼ਤੇ ਉੱਪਰ ਅਸਰ ਕਰਨਗੀਆਂ ਅਤੇ ਬਿਮਾਰੀਆਂ ਤੋਂ ਬਚਣ ਦੀ ਸਾਡੇ ਪਾਵਰ ਵਧੇਗੀ। ਧੰਨਵਾਦ ਬਹੁਤ ਬਹੁਤ ਡਾਕਟਰ ਸਾਹਿਬ।
0: ਧੰਨਵਾਦ ਡਾਕਟਰ ਸਾਹਿਬ ਜੀ, ਆਪ ਜੀ ਦਾ ਵੀ ਧੰਨਵਾਦ ਜੀ।
2: ਦੋਸਤੋ, ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਜੀ ਆਇਆਂ ਨੂੰ। ਅੱਜ ਇਸ ਪ੍ਰੋਗਰਾਮ ਦੇ ਵਿਚ ਡਾਕਟਰ ਜਗਮੋਹਨ ਕੋਚਰ ਹੋਰਾਂ ਨੇ ਡਾਕਟਰ ਹੁਸ਼ਿਆਰ ਸਿੰਘ ਚੌਹਾਨ ਹੋਰਾਂ ਨਾਲ ਗੱਲਬਾਤ ਕੀਤੀ ਤੇ ਇਸ ਗੱਲਬਾਤ ਨੂੰ ਸੁਣ ਕੇ ਸਾਨੂੰ ਵੀ ਲੱਗਦਾ ਹੈ ਕਿ ਸਿਹਤ ਵੱਲ ਧਿਆਨ ਦੇਣਾ ਚਾਹੀਦਾ ਤੇ ਜੋ ਡਾਕਟਰ ਕਵੇ ਉਹ ਕਹਿਣਾ ਮੰਨਣਾ ਵੀ ਚਾਹੀਦਾ। ਲਓ ਜੀ, ਹੁਣ ਪੇਸ਼ ਨੇ ਚੰਦ ਪੰਜਾਬੀ ਫਿਲਮੀ ਨਗਮੇ। ਸਭ ਤੋਂ ਪਹਿਲਾਂ ਤੁਸੀਂ ਸੁਣੋਗੇ ਆਸ਼ਾ ਭੋਸਲੇ ਦੀ ਆਵਾਜ਼ ਦੇ ਵਿਚ ਇਹ ਖੂਬਸੂਰਤ ਨਗਮਾ।

ਤੇ ਦੁਨੀਆ ਮੰਡੀ ਪੈਸੇ ਦੀ ਹਰ ਚੀਜ਼ ਵਕੇਂਦੀ ਪਾ ਸਜਣਾ ਇਹ ਦੁਨੀਆ ਮੰਡੀ ਪੈਸੇ ਦੀ ਹਰ ਚੀਜ਼ ਵਕੇਂਦੀ ਪਾ ਸਜਣਾ ਇੱਥੇ ਰੋਂਦੇ ਚਿਹਰੇ ਨਹੀਂ ਵਿਕਦੇ ਹੱਸਣ ਦੀ ਆਦਤ ਪਾ ਸਜਣਾ ਤੇ ਲੋ ਫਿਰ ਹੱਸਦੇ ਹੱਸਦੇ ਸੁਣਦੇ ਹਾਂ ਹਰਭਜਨ ਮਾਨ ਤੇ ਸੁਨਿਧੀ ਚੌਹਾਨ ਦੀ ਆਵਾਜ਼ ਦੇ ਵਿਚ ਯਾਰਾ ਉਹ ਦਿਲਦਾਰਾ।

ਯਾਰਾ ਉਹ ਦਿਲਦਾਰਾ ਸਾਨੂੰ ਲੱਗਦਾ ਜਾਣ ਤੋਂ ਪਿਆਰਾ। ਬਿਲਕੁਲ ਜੀ, ਏਦਾਂ ਹੀ ਸਾਨੂੰ ਸਾਰਿਆਂ ਨੂੰ ਜਾਣ ਤੋਂ ਪਿਆਰਾ ਲੱਗਦਾ ਹੈ। ਆਕਾਸ਼ਵਾਣੀ ਆਕਾਸ਼ਵਾਣੀ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਦੇਸ਼ ਪੰਜਾਬ। ਦੇਸ਼ ਪੰਜਾਬ ਦੇ ਵਿਚ ਤੁਸੀਂ ਸੁਣ ਰਹੇ ਹੋ ਪੰਜਾਬੀ ਫਿਲਮ ਮਿਊਜ਼ਿਕ। ਲਓ ਜੀ, ਫਿਰ ਅਗਲਾ ਗਾਣਾ ਸੁਰਿੰਦਰ ਛਿੰਦਾ ਹੋਰਾਂ ਦੀ ਆਵਾਜ਼ ਦੇ ਵਿਚ।

ਦੋਸਤੋ ਇਸ ਗੀਤ ਦੇ ਨਾਲ ਹੀ ਸਾਡਾ ਪੰਜਾਬੀ ਫਿਲਮ ਮਿਊਜ਼ਿਕ ਪ੍ਰੋਗਰਾਮ ਇੱਥੇ ਹੀ ਸਮਾਪਤ ਹੁੰਦਾ ਹੈ। ਉਮੀਦ ਕਰਦੇ ਹਾਂ ਕਿ ਇਹ ਗੀਤ ਸੰਗੀਤ ਦਾ ਸਿਲਸਿਲਾ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਤੇ ਤੁਸੀਂ ਇਸੇ ਤਰ੍ਹਾਂ ਸੁਣਦੇ ਰਹੋਗੇ ਆਕਾਸ਼ਵਾਣੀ। ਲੋ ਜੀ ਹੁਣ ਅਸੀਂ ਉਸ ਸਿਲਸਿਲੇ ਵੱਲ ਪਹੁੰਚ ਚੁੱਕੇ ਹਾਂ, ਯਾਨੀ ਕਿ ਤਮੰਨਾ ਦੋਸਤਾਂ ਦੀ ਖੁਆਇਸ਼ ਪੂਰੀ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿਚ। ਲਓ ਜੀ ਹੁਣ ਜਿਹੜਾ ਗਾਣਾ ਅਸੀਂ ਤੁਹਾਨੂੰ ਸੁਣਾਉਣ ਲੱਗੇ ਹਾਂ ਇਹਦੀ ਫਰਮਾਇਸ਼ ਕੀਤੀ ਹੈ ਪਿੰਡ ਆਜ਼ਮ ਵਾਲਾ ਤਹਿਸੀਲ ਫਾਜ਼ਿਲਕਾ ਤੋਂ ਸੋਨ ਸਿੰਘ ਬੂਕ, ਨਿਸ਼ਾਨ ਸਿੰਘ,

ਦੋਸਤੋ, ਇਸੇ ਗੀਤ ਦੇ ਨਾਲ ਅੱਜ ਦਾ ਪ੍ਰੋਗਰਾਮ ਦੇਸ਼ ਪੰਜਾਬ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ ਦਿਓ। ਉਮੀਦ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਏਗਾ ਤੇ ਸਾਨੂੰ ਤੁਸੀਂ ਖਾਤੇ ਜ਼ਰੂਰ ਲਿਖੋਗੇ। ਖਤ ਲਿਖਣ ਲਈ ਸਾਡਾ ਪਤਾ ਹੈ ਪ੍ਰੋਗਰਾਮ ਦੇਸ਼ ਪੰਜਾਬ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ। ਕੱਲ ਸਵੇਰੇ ਨਵੀਂ ਸਭਾ ਦੇ ਪ੍ਰੋਗਰਾਮ ਦੇ ਨਾਲ ਅਸੀਂ ਫੇਰ ਹਾਜ਼ਰ ਹੋਵਾਂਗੇ। ਬਾਕੀ ਦੇ ਪ੍ਰੋਗਰਾਮ ਹੁਣ ਤੁਸੀਂ ਸੁਣੋਗੇ ਆਕਾਸ਼ਵਾਣੀ ਜਲੰਧਰ ਤੋਂ। ਆਪਣਾ ਧਿਆਨ ਰੱਖੋ, ਰੱਬ ਰਾਖਾ।

0: 지 랑가이에
1: 아주 아주 아주 신가라승인지 아주 멋지하네 아주
0: 자헨지 루리아람지 자헨드
1: 자헨지 자헨지 신가라승인지 멋지하네요 그 할짤 때다
0: 할짤 딱그래네지 발음에 또 하소나오 틱타고
1: 할짤 딱그래 ਦੇਖੋ ਜ਼ਿਆਦਾਤਰ ਜਦੋਂ ਤੁਸੀਂ ਆਪਾਂ ਬੰਦਿਆਂ ਦੀ ਗੱਲ ਕਰਦੇ ਜ਼ਿਕਰ ਕਰਦੇ ਆ
0: ਜੀ
1: ਅਲੱਗ-ਅਲੱਗ ਸੁਭਾਅ ਅਲੱਗ-ਅਲੱਗ ਬਤੀਰੇ
0: ਜੀ
1: ਤੇ ਅਲੱਗ-ਅਲੱਗ ਤਰ੍ਹਾਂ ਦੇ ਜਿੱਦਾਂ ਕਹਿੰਦੇ ਹਾਂ ਕਿ ਬੰਦਿਆਂ ਦਾ ਰਹਿਣ ਦਾ ਹਨਾ ਕਹਿਣ ਦਾ ਸਾਰਾ ਢੰਗ ਅਲੱਗ-ਅਲੱਗ ਹੁੰਦਾ
0: ਸਹੀ ਗੱਲ ਆ
1: ਇਹ ਤਾਂ ਚਲੋ ਆਪਾਂ ਮੰਨ ਲਈ ਪਰ ਕਈ ਵਾਰੀ ਜਿੱਦਾਂ ਆਪਾਂ ਸ਼ਿੰਗਾਰਾ ਸਿੰਘ ਜੀ ਦੇ ਕੇ ਫੈਸਲੇ ਲੈਣ ਦਾ ਢੰਗ ਜਿਹੜਾ ਹੈ
0: ਜੀ
1: ਹੁੰਦਾ ਤਾਂ ਉਹ ਵੀ ਅਲੱਗ ਹੈ ਫੈਸਲਾ ਜ਼ਿਆਦਾ ਬੰਦੇ ਲੈਂਦੇ ਆ ਜਾਂ ਫੈਸਲਾ ਨਹੀਂ ਲੈਂਦੇ ਕਈ ਬੰਦੇ ਐਸੇ ਹੁੰਦੇ ਨੇ ਵਿੱਚ ਵਿਚਾਲੇ ਰਹਿੰਦੇ ਆ
0: ਸਹੀ ਗੱਲ ਆ
1: ਫੈਸਲਾ ਲੈਣਾ ਵੀ ਚਾਹੁੰਦੇ ਆ ਤੇ ਫੈਸਲਾ ਲੈ ਵੀ ਨਹੀਂ ਸਕਦੇ
0: ਸਹੀ ਗੱਲ ਆ
1: ਤੇ ਬਹੁਤ ਵਾਰ ਜਿਹੜਾ ਹੈ ਜਿੱਦਾਂ ਕਹਿੰਦੇ ਨੇ ਅੰਗਰੇਜ਼ੀ ਚ ਲਫ਼ਜ਼ ਹੈ ਕਨਫਿਊਜ਼
0: ਕਸ਼ਮਕਸ਼ ਚ ਰਹਿੰਦੇ ਆ
1: ਹਨਾ ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜਾ ਹੈ ਕਿਉਂਕਿ ਜਿੱਦਾਂ ਕਹਿੰਦੇ ਕਿ ਬਹੁਤੀਆਂ ਸਲਾਹਾਂ ਜਾਂ ਬਹੁਤੇ ਪੱਖਾਂ ਤੇ ਜਦੋਂ ਆਪਾਂ ਸੋਚਣ ਲੱਗ ਜਾਂਦੇ ਆ
0: ਜੀ
1: ਫਿਰ ਵੀ ਗੱਲ ਨੇਪੜੇ ਨਹੀਂ ਚੜਦੀ ਹਾਲਾਂਕਿ ਆਪਾਂ ਸਿਆਣੇ ਵੀ ਕਹਿੰਦੇ ਆ ਕਿ ਕੋਈ ਵੀ ਕੰਮ ਜਿਹੜਾ ਕਰਨ ਤੋਂ ਪਹਿਲਾਂ ਉਹਦੇ ਚੰਗੇ ਮਾੜੇ ਪੱਖ ਹਮੇਸ਼ਾ ਉਹ ਵਿਚਾਰ ਲੈਣੇ ਚਾਹੀਦੇ ਆ
0: ਸਹੀ ਗੱਲ
1: ਪਰ ਉਹਨਾਂ ਦੀ ਵੀ ਸ਼ਿੰਗਾਰਾ ਸਿੰਘ ਜੀ ਇੱਕ ਸੀਮਾ ਹੈ ਇੱਕ ਹੱਦ ਹੈ ਜੇ ਤੁਸੀਂ ਉਹਦੇ ਬਾਰੇ ਬਹੁਤਾ ਸੋਚਣ ਲੱਗ ਗਏ ਬਹੁਤਾ ਘੂਖ ਪੜਤਾਲ ਕਰਨ ਲੱਗ ਗਏ ਫਿਰ ਵੀ ਨਿਬਰੇ ਨੀ ਗੱਲ ਚੜਦੇ
0: ਦੇਖੋ ਸੋਚਣ ਦੇ ਨਾਲ ਨਾਲ ਆਪਾਂ ਕਰਨਾ ਵੀ ਆ ਕੰਮ ਤਾਂ ਸਿਰੇ ਚੜਦੇ ਆ
1: ਬਿਲਕੁਲ
0: ਤੇ ਜੇ ਆਪਾਂ ਸੋਚੀ ਜਾਈਏ ਵੀ ਆਪਣੇ ਆਪ ਕਦੋਂ ਹੋਊਗਾ ਕਿਵੇਂ ਹੋਊਗਾ ਕਾਹਦੇ ਹੋਊਗਾ ਤਾਂ ਫਿਰ ਤਾਂ ਕੰਮ ਹੋਣੇ ਨੀ ਨਾ
1: ਇਹਦੇ ਚ ਦੇਖੋ ਇਹੀ ਆ ਵੀ ਆਪਾਂ ਫੈਸਲਾ ਜਦੋਂ ਲੈਣਾ ਹੈ ਨਾ ਸਲਾਹ ਆਪਾਂ ਨੂੰ ਕਰਨੀ ਪੈਂਦੀ ਹੈ ਤੁਸੀਂ 10 ਬੰਦਿਆਂ ਨਾਲ ਸਲਾਹ ਕੀਤੀ
0: ਜੀ
1: 10 ਦੇ ਵਿੱਚੋਂ ਤੁਸੀਂ ਜੇ ਫੈਸਲਾ ਲੈਣਾ ਤੁਸੀਂ ਦੇਖਿਆ ਯਾਰ 6 ਬੰਦਿਆਂ ਨੇ ਮੈਨੂੰ ਕਿਹਾ ਵੀ ਹਾਂ ਠੀਕ ਹੈ ਕਰ ਲੈ ਤੇ 4 ਨੇ ਮੈਨੂੰ ਕਿਹਾ ਵੀ ਨਾ ਕਰ ਤੇ 6 ਵਾਲੇ ਪਾਸੇ ਜਾਓਗੇ
0: ਦੇਖੋ ਗੱਲ ਇਹ ਆ ਵੀ ਬੰਦੇ ਨੂੰ ਜਿਸ ਕੰਮ ਤੇ ਵਿੱਚ ਮਹਾਰਤ ਹਾਸਲ ਹੋਵੇ ਆਪਣੇ ਆਪ 'ਚ ਇੱਕ ਕੰਫੀਡੈਂਸ ਹੋਵੇ ਤੇ ਜਿਸਾ ਬੰਦੇ ਸਲਾਹ ਲਈ ਹੋਵੇ ਉਹਨਾਂ ਨੂੰ ਮਿਲਾਨ ਕੀਤਾ ਹੋਵੇ ਤਾਂ ਫਿਰ ਕੰਮ ਸਿਰੇ ਚੜਦੇ ਆ
1: ਚੜਦਾ ਹੈ
0: ਚੜਦਾ ਫੈਸਲੇ ਵੀ ਹੁੰਦੇ ਆ
1: ਤਾਂ ਇਸ ਕਰਕੇ ਸ਼ਿੰਗਾਰਾ ਸਿੰਘ ਜੀ ਬੜਾ ਜ਼ਰੂਰੀ ਹੈ ਕਿ ਤੁਸੀਂ ਇਸੇ ਚੀਜ਼ 'ਚ ਸ਼ਸ਼ੋਪੰਚ 'ਚ ਰਹੋ
0: ਜੀ
1: ਤੇ ਫਿਰ ਤਾਂ ਤੁਸੀਂ ਜ਼ਿੰਦਗੀ ਦੇ ਵਿੱਚ ਅੱਗੇ ਨਹੀਂ ਵੱਧ ਸਕਦੇ ਦੇਖੋ ਤਰੱਕੀ ਕਰਨ ਲਈ ਕਿਤੇ ਨਾ ਕਿਤੇ ਪੈਰ ਤਾਂ ਆਪਾਂ ਨੂੰ ਧਰਨਾ ਪੈਣਾ ਹੈ ਪੈਰ ਤਾਂ ਅੱਗੇ ਵਧਾਉਣਾ ਪੈਣਾ ਹੈ
0: ਦੇਖੋ ਜੀ ਗੀਤਾ ਦਾ ਵੀ ਗਿਆਨ ਹੈ ਕਰਮਣੇ ਵਾਦਿਕ ਰਸਤੇ ਮਾਂ ਫਲੇ ਸ਼ੁਕ ਦਾ ਚਣ ਕਰਮ ਆਪਣਾ ਕਰੋ ਜਿਹੜਾ ਕਰਨੇ ਵਾਲਾ ਹੈ
1: ਬਿਲਕੁਲ
0: ਫਲ ਉਹਨੇ ਆਪੇ ਦੇ ਦੇਣਾ
1: ਆਪੇ ਦੇਣਾ ਰੱਖੋ ਹਾਂ ਇੰਨਾ ਜ਼ਰੂਰ ਹੈ
0: ਜੀ
1: ਕਿ ਹਰ ਕੰਮ ਹਰ ਬੰਦੇ ਲਈ ਫਿੱਟ ਨਹੀਂ ਹੁੰਦਾ
0: ਸਹੀ ਗੱਲ ਹੈ
1: ਇਹ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਹੈ ਕਿ ਆਪਣੀ ਤਾਕਤ ਆਪਣੀ ਲਿਆਕਤ ਆਪਣੀ ਸਮਰੱਥਾ ਆਪਣੇ ਆਪ ਨੂੰ ਪਹਿਲਾਂ ਘੂਖ ਪੜਤਾਲ ਕਰੋ
0: ਹਾਂ ਵੀ ਮੈਂ ਕਿਸ ਜੋਗਾ ਹੈਗਾ ਕੰਮ ਕਰਨ ਜੋਗਾ ਹੈਗਾ
1: ਕਿ ਨਹੀਂ ਹੈ ਮੇਰਾ ਉਹ ਵਾਤਾਵਰਣ ਮੇਰੀ ਉਹ ਰਹਿਤਲ ਉਸ ਲਿਹਾਜ਼ ਨਾਲ ਮੈਂ ਇਹ ਕੰਮ ਦੇ ਵਿੱਚ ਨਿਭ ਨਹੀਂ ਸਕਦਾ
0: ਜੀ
1: ਜੇ ਤੁਸੀਂ ਉਸ ਕੰਮ ਦੇ ਨਾਲ ਤੁਹਾਡਾ ਨਿਭਾ ਹੀ ਹੈ ਨੀ ਤੁਹਾਡੀ ਰੁਚੀ ਨਹੀਂ ਹੈ ਤੁਹਾਡੇ ਨਾਲ ਰਲ ਗੱਡੀ ਨਹੀਂ ਹੈ
0: ਜੀ
1: ਤਾਂ ਸ਼ਿੰਗਾਰਾ ਸਿੰਘ ਜੀ ਕਦੇ ਨਹੀਂ ਹੋ ਸਕਦੀ
0: ਤਾਂ ਉਹ ਗੱਲ ਹੋ ਗਈ ਡਾਕਟਰ ਨੂੰ ਕਹਿੰਦੇ ਇੰਜੀਨੀਅਰ ਵਾਲਾ ਕੰਮ ਕਰਨਾ ਇੰਜੀਨੀਅਰ ਨੂੰ ਕਹਿੰਦੇ ਟੀਕਾ ਲਾਉਣਾ ਸਿੱਖ ਲਾ ਤੇ ਉਹ ਕੰਮ ਹੋਣਾ ਨਹੀਂ ਨਾ
1: ਤਾਂ ਉਹ ਨਹੀਂ ਕਰਨਾ ਚਾਹੀਦਾ ਗੱਲ ਇਹੀ ਹੈ ਕਿ ਫੈਸਲਾ ਤਾਂ ਆਪਾਂ ਨੂੰ ਲੈਣਾ ਪੈਣਾ ਹੈ
0: ਜੀ
1: ਸ਼ਸ਼ੂ ਪੰਚੇ ਦਾ ਕੋਈ ਇਲਾਜ ਨਹੀਂ ਹੈ ਦੁਚਿੱਤੀ ਦਾ ਕੋਈ ਕਿਉਂਕਿ ਅੱਜ ਦੇਖੋ ਹਰ ਬੰਦਾ ਜ਼ਿਆਦਾਤਰ ਤੁਹਾਨੂੰ ਦੁਚਿੱਤੀ ਵਾਲੇ ਬੰਦੇ ਮਿਲਦੇ ਆ
0: ਜੀ
1: ਦੁਚਿੱਤੇ ਹਨਾ ਕਰਾਂ ਜਾਂ ਨਾ ਕਰਾਂ ਕਰਾਂ ਜਾਂ ਨਾ ਕਰਾਂ ਪਰ ਇਸ ਲਿਹਾਜ਼ ਨਾਲ ਆਪਾਂ ਜਿੱਦਾਂ ਕਹਿੰਦੇ ਹਾਂ ਕਿ ਅਸੀਂ ਅੱਗੇ ਵਧਣ ਤੋਂ ਬਹੁਤ ਪਿੱਛੇ ਰਹਿ ਜਾਂਦੇ
0: ਦੇਖੋ ਇਹ ਤਾਂ ਹੁੰਦਾ ਜਿਹੜੇ ਆਪਾਂ ਨੂੰ ਉਸ ਕੰਮ ਬਾਰੇ ਜਾਗਰੂਕਤਾ ਨਹੀਂ ਹੁੰਦੀ ਜਿਹੜੇ ਅਸੀਂ ਉਸ ਕੰਮ ਬਾਰੇ ਜਾਗਰੂਕ ਹੈਗੇ ਆ ਫਿਰ ਸਾਨੂੰ ਕੋਈ ਸ਼ਸ਼ੋਪੰਦ ਰਹਿੰਦਾ
1: ਦੇਖੋ ਸ਼ਿੰਗਾਰਾ ਸਿੰਘ ਜੀ ਜ਼ਰੂਰੀ ਨਹੀਂ ਹੁੰਦਾ ਕਿ ਕੰਮ ਆਪਾਂ ਕੀਤਾ ਤੇ ਪਹਿਲੇ ਸਾਲ ਹੀ ਆਪਾਂ ਨੂੰ ਕਾਮਯਾਬੀ ਮਿਲ ਜੇ
0: ਜੀ ਨਹੀਂ ਬਿਲਕੁਲ
1: ਨਹੀਂ ਕੰਮ ਤਾਂ ਦੇਖੋ ਹੌਲੀ ਹੌਲੀ ਜਿੱਦਾਂ ਕਹਿੰਦੇ ਤੁਹਾਡੇ ਹੱਥ ਚ ਆਉਂਦਾ ਹੈ
0: ਹੁਣ ਕੰਮ ਕਰਾਂਗੇ ਗਲਤੀਆਂ ਹੋਣੀਆਂ ਗਲਤੀਆਂ ਤੋਂ ਸਿੱਖਾਂਗੇ ਤਾਂ ਕੰਮ
1: ਨਿਪਟਣ ਦੇ ਨਾਲ ਜਿਹੜਾ ਸਾਡਾ ਕੁਝ ਹੈ ਉਹ ਪੱਕੇ ਪੱਕਾ ਜਿੱਦਾਂ ਕਹਿੰਦੇ ਕੱਚੇ ਪੈਰੀ ਤੇ ਪੱਕੇ ਪੈਰੀ ਪੱਕੇ ਪੈਰੀ ਦਾ ਮਤਲਬ ਕੀ ਹੈ ਇਹ ਹੀ ਹੈ ਨਾ
0: ਜੀ
1: ਸੋ ਇਸ ਕਰਕੇ ਬੰਦੇ ਨੂੰ ਥੋੜਾ ਜਿਹਾ ਤਹੰਮਲ ਰੱਖੇ ਤੇ ਥੋੜਾ ਜਿਹਾ ਸਬਰ ਰੱਖੇ ਕਿਸੇ

0: ਕਿਸੇ ਕੰਮ ਨੂੰ ਤਾਂ ਹੱਥ ਆਪਾਂ ਨੂੰ ਪਾਉਣਾ ਪੈਣਾ।
1: ਦੇਖੋ ਡਿੱਗ ਡਿੱਗ ਕੇ ਬੰਦਾ ਜਵਾਨ ਹੁੰਦਾ,
0: ਜਵਾਨ ਹੁੰਦਾ। ਇਸ ਪੰਦਰਵਾੜੇ ਦੇ ਰੁਝੇਵਿਆਂ ਦੇ ਬਾਬਤ ਜੈਪਾਲ ਚੋਪੜਾ,
1: ਅੱਛਾ ਜੀ,
0: ਇਹਨਾਂ ਨਾਲ ਗੱਲਾਂ ਬਾਤਾਂ ਇਹ ਵੀ ਆਪਾਂ ਸਾਰੇ ਨਾਲ ਸਾਂਝੀਆਂ ਕਰਾਂਗੇ
1: ਜੀ।
0: ਇੱਕ ਸਭ ਤੋਂ ਅਹਿਮ ਜਾਣਕਾਰੀ ਇਹ ਹੈ ਕਿ ਅੱਜ ਪੂਰੀ ਦੁਨੀਆਂ ਦੇ ਵਿੱਚ ਫਰੂਟ ਡੇ,
1: ਸਹੀ ਗੱਲ,
0: ਔਰ ਪੂਰੀ ਦੁਨੀਆਂ ਫਰੂਟ ਖਾਂਦੀ ਹੈ
1: ਜੀ,
0: ਇਹ ਆਪਾਂ ਸਾਰੇ ਜਾਣਦੇ ਹਾਂ। ਕਿਉਂਕਿ ਸਾਡੀ ਖੁਰਾਕ ਦੇ ਵਿੱਚ ਫਲ ਫਰੂਟ ਦਾ ਬੜਾ ਮਹੱਤਵ ਹੈ,
1: ਬੜਾ ਮਹੱਤਵ ਹੈ। ਇੱਕ ਮੇਜਰ ਜਿਹੜਾ ਸੰਦੇਸ਼ ਦੇ ਉਹੀ ਆ ਵੀ ਕੁਦਰਤ ਨਾਲ ਤੁਸੀਂ ਪਿਆਰ ਕਰੋ, ਫਲ ਫਰੂਟ ਤੁਸੀਂ ਉਗਾਓ, ਇਹ ਖਾਓ ਤੇ ਮਿਠਾਸ ਵੰਡੋ।
0: ਇਹ ਕੁਦਰਤ ਦੀਆਂ ਪੈਦਾ ਕੀਤੀ ਚੀਜ਼ਾਂ ਨੇ, ਫਲ ਫਰੂਟ ਵੀ ਕੁਦਰਤ ਨੇ ਤੁਹਾਡੇ ਲਈ ਪੈਦਾ ਕੀਤਾ ਹੈ ਨਾ।
1: ਸੰਦੇਸ਼ ਦਿੰਦੇ ਸਾਨੂੰ ਜੀ, ਤੁਸੀਂ ਫਲਾਂ ਨੂੰ ਮਿੱਠੇ ਰਹੋ, ਇੱਕ ਦੂਜੇ ਨਾਲ ਮਿਲ ਜੁਲ ਕੇ ਰਹੋ।
0: ਇਸ ਬਾਬਤ ਸਰਦਾਰ ਦਿਲਬਾਗ ਸਿੰਘ ਚੀਮਾ
1: ਜੀ,
0: ਇਹਨਾਂ ਨਾਲ ਗੱਲਾਂ ਬਾਤਾਂ ਸਭ ਸਾਹਿਬ ਨੇ ਕੀਤੀ, ਆਪਾਂ ਸਾਂਝੀਆਂ ਕਰਦੇ ਹਾਂ।
1: ਬਿਲਕੁਲ ਜੀ,
2: ਸਾਡੇ ਨਾਲ ਨੇ ਸ੍ਰੀ ਦਿਲਬਾਗ ਸਿੰਘ ਚੀਮਾ ਜੀ, ਪਿੰਡ ਬਰਿਆਰ, ਜ਼ਿਲ੍ਹਾ ਹੈ ਗੁਰਦਾਸਪੁਰ। ਚੀਮਾ ਸਾਹਿਬ ਖਾਸ ਕਰਕੇ ਲੀਚੀ ਦੀ ਕਾਸ਼ਤ ਕਰਦੇ ਨੇ, ਤੇ ਕਿਉਂਕਿ ਉਹ ਇਲਾਕਾ ਖਾਸ ਕਰਕੇ ਜਿਹੜਾ ਕੰਢੀ ਦਾ ਇਲਾਕਾ ਹੈ ਜਾਂ ਨੀਮ ਪਹਾੜੀ ਇਲਾਕਾ ਹੈ, ਇਹਦੀ ਕਾਸ਼ਤ ਵਾਸਤੇ ਜਾਣਿਆ ਜਾਂਦਾ ਹੈ। ਸੋ ਜਿਹੜੀ ਆਪਾਂ ਗੱਲ ਕਰਦੇ ਹਾਂ ਕਿ ਬਾਗਬਾਨੀ ਦੀ ਸਾਡੀ ਕਿਸਾਨੀ ਦੇ ਵਿੱਚ, ਸਾਡੀ ਆਰਥਿਕਤਾ ਦੇ ਵਿੱਚ ਜਾਂ ਸਾਡੀ ਖੁਰਾਕ ਪੱਖੋਂ ਕੀ ਮਹੱਤਤਾ ਹੈ, ਇਹ ਸਾਰੀ ਜਾਣਕਾਰੀ ਹਾਸਲ ਕਰਨੀ ਹੈ। ਤੇ ਚੀਮਾ ਜੀ, ਪਹਿਲਾਂ ਤਾਂ ਇਹ ਦੱਸੋ ਕਿ ਕਿੰਨਾ ਕੁ ਚਿਰ ਹੋ ਗਿਆ ਤੁਹਾਨੂੰ ਇਸ ਕੰਮ ਦੇ ਵਿੱਚ, ਜਿਹੜਾ ਹੈ ਆਪਣੇ ਆਪ ਨੂੰ ਤੁਸੀਂ ਜਿੱਦਾਂ ਸਮਰਪਿਤ ਕੀਤਾ ਹੈ, ਕੀ ਮਨ ਚ ਧਾਰ ਕੇ ਇਸ ਪਾਸੇ ਵੱਲ ਆਏ ਸੀ?
3: ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਜੀ, ਇਸ ਮਹੱਤਵਪੂਰਨ ਦਿਨ ਤੇ ਤੁਸੀਂ ਸਾਨੂੰ ਯਾਦ ਕੀਤਾ ਤੇ ਇਹਦੀ ਮਹੱਤਤਾ ਬਾਰੇ ਜਾਣਕਾਰੀ ਬਾਰੇ
2: ਜੀ ਜੀ
3: ਹਾਂਜੀ। ਇਹ ਜੀ ਸਾਡਾ ਜਿਹੜਾ ਬਾਗ ਹੈ ਇਸ ਵੇਲੇ 36 ਸਾਲ ਦੀ ਉਮਰ ਦੇ ਵਿੱਚ ਹੈ।
2: ਅੱਛਾ,
3: ਹਾਂਜੀ, 36 ਸਾਲ ਦੀ ਉਮਰ ਦੇ ਵਿੱਚ ਲੀਚੀ ਦਾ ਬਾਗ ਹੈ ਜੀ। ਤੇ ਇਹਦਾ ਇਸ ਤਰ੍ਹਾਂ ਜੀ ਕਿ ਅਸੀਂ ਪਾਕਿਸਤਾਨ ਤੋਂ ਆਏ ਹਾਂ ਜੀ, ਸਾਡੇ ਜਿਹੜੇ ਬਜ਼ੁਰਗ ਪਾਕਿਸਤਾਨ ਤੋਂ ਆਏ, ਸਾਡੇ ਉੱਥੇ ਵੀ ਬਾਗ ਹੁੰਦੇ ਸੀ ਸਿਆਲਕੋਟ ਦੇ, ਤੁਸੀਂ ਦੱਸ ਕੇ ਸਾਡੇ ਉੱਥੇ ਬਾਗ, ਤੇ ਜਦੋਂ ਅਸੀਂ ਆਪਣੇ ਦਾਦਾ ਜੀ ਨਾਲ ਆਉਣਾ ਆਪਣੀ ਪੈਲੀ ਵਾਲੇ ਪਾਸੇ ਤੇ ਉਹਨਾਂ ਗੱਲਾਂ ਕਰਨੀਆਂ, ਸਾਡੇ ਅੰਬਾਂ ਦੇ ਬਾਗ ਨੇ, ਸਾਡੇ ਫਲਾਣੇ ਨੇ, ਉਹ ਕੁਦਰਤੀ ਸਾਡੇ ਦਿਮਾਗ ਚ ਵੀ ਆਈ। ਫਿਰ ਜਦੋਂ ਅਸੀਂ ਥੋੜੇ ਜਵਾਨ ਹੋਏ ਤੇ ਅਸੀਂ ਵੀ ਬਾਗ ਲਾਈਏ, ਫਿਰ ਅਸੀਂ ਸਾਡਾ ਏਰੀਆ ਰਣਜੀਤ ਬਾਗ ਬਰਿਆਰ, ਸਾਡਾ ਰਣਜੀਤ ਬਾਗ, ਇੱਥੇ ਲੀਚੀ ਕਾਫੀ ਹੈ ਜੀ, ਲੀਚੀ ਦਾ ਏਰੀਆ ਮੰਨਿਆ ਜਾਂਦਾ, ਲੀਚੀ ਦਾ ਏਰੀਆ ਮੰਨਿਆ ਜਾਂਦਾ। ਫਿਰ ਅਸੀਂ ਉਹਨਾਂ ਨਾਲ ਵੇਖ ਕੇ ਸਾਨੂੰ ਵੀ ਆਇਆ ਵੀ ਯਾਰ ਉਹ ਸਾਰੇ ਲਾਇਆ, ਅਸੀਂ ਵੀ ਕੁੜਾ ਲਾਈਏ। ਫਿਰ ਕੁਦਰਤੀ ਮੈਂ ਮੰਡੀ ਬੋਰਡ ਚ ਭਰਤੀ ਹੋ ਗਿਆ, ਉਹ ਮੰਡੀ ਜਾਣਾ ਕਰਨਾ, ਮੰਡੀ ਚ ਫਰੂਟ ਆਉਣਾ ਕਰਨਾ, ਤੇ ਸੋਚਣਾ ਯਾਰ ਸਾਡਾ ਵੀ ਕਦੀ ਫਰੂਟ ਮੰਡੀ ਚ ਆਏਗਾ। ਇੱਥੋਂ ਅਸੀਂ ਲੈ ਕੇ ਸਿੱਧਾ ਲੈ ਕੇ ਇੱਕ ਯੂਨੀਵਰਸਿਟੀ ਲਾਗੇ, ਸਾਡੇ ਇੱਕ ਸਾਡੇ ਲਾਗੇ ਹਾਰਟੀਕਲਚਰ, ਸਾਰਾ ਵੇਖ ਕੇ ਬਜ਼ੁਰਗਾਂ ਦੀ ਗੱਲਾਂ ਸੁਣ ਕੇ ਇੱਥੋਂ ਅਸੀਂ ਪ੍ਰਭਾਵਿਤ ਹੋ ਕੇ ਫਿਰ ਅਸੀਂ 10 ਏਕੜ ਲੀਚੀ ਦਾ ਬਾਗ ਲਾਇਆ ਜੀ।
2: ਅੱਛਾ ਜੀ,
3: ਹਾਂਜੀ ਹਾਂਜੀ, ਤੇ ਇਹਦੀ ਇਹ ਵੇ ਕਿ ਫਰੂਟ ਬਹੁਤ ਕੀਮਤੀ ਫਰੂਟ ਹੈ, ਇਹ ਚ ਬੜੇ ਪੋਸ਼ਕ ਤੱਤ ਨੇ, ਇੱਕ ਗਰੀਨਰੀ, ਸਾਰਾ ਸਾਲ ਗਰੀਨਰੀ ਰਹਿਣੀ ਜੀ, ਇੱਕ ਵੇਖ ਕੇ ਆਪਣਾ ਮਨ ਖੁਸ਼ ਹੁੰਦਾ ਵੀ ਆਪਾਂ ਹੁਣ ਫਾਰਮ, ਆਪਣਾ ਘਰ ਵੀ ਉਹਦੇ ਵਿੱਚ ਹੀ ਬਣਾ ਲਿਆ, ਬਾਗ ਦੇ ਵਿੱਚ ਫਾਰਮ ਹਾਊਸ ਜੀ, ਉਹਦੇ ਨਾਲ ਸਿਹਤ ਪੱਖੋਂ ਵੀ ਚੰਗਾ ਜੀ, ਵਾਤਾਵਰਨ ਪੱਖੋਂ ਵੀ ਚੰਗਾ ਜੀ, ਤੇ ਆਉਣ ਵਾਲੀ ਜਨਰੇਸ਼ਨ ਵਾਸਤੇ ਅਸੀਂ ਇੱਕ ਬਣਾਤਾ, ਸੋਰਸ ਬਣਾਤਾ ਵੀ ਆਰਾਮ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਚੰਗੇ ਪੈਸੇ ਕਮਾਉਣਗੇ ਤੇ ਵਾਤਾਵਰਨ ਨਾਲ ਵੀ ਪਿਆਰ ਕਰਨਗੇ
2: ਜੀ ਜੀ। ਅੱਛਾ ਚੀਮਾ ਜੀ, ਆਪਾਂ ਗੱਲ ਕਰਦੇ ਹਾਂ ਬਾਗਵਾਨੀ, ਤੁਸੀਂ ਕਿਹਾ ਕਿ 38 ਸਾਲ ਹੋ ਗਏ ਬੂਟੇ ਲੱਗਿਆ ਨੂੰ, ਇਹਦਾ ਮਤਲਬ ਹੈ ਕਿ ਜੇ ਆਪਾਂ ਦੇਖੀਏ ਵੀ ਬਾਗਵਾਨੀ ਚ ਬੂਟਾ ਲਾਉਣ ਸਮੇਂ ਬਹੁਤ ਸਾਰੀਆਂ ਗੱਲਾਂ ਧਿਆਨ ਰੱਖਣੀਆਂ ਪੈਂਦੀਆਂ, ਕਿਹੜੇ ਨੁਕਤੇ ਜੋ ਤੁਸੀਂ ਕਹਿੰਦੇ ਹੋ ਵੀ ਜਿਹੜੇ ਬਾਗਵਾਨ ਵੀਰ ਜ਼ਰੂਰ ਧਿਆਨ ਰੱਖਣ ਵੀ ਜਿਹਨੇ ਨਵਾਂ ਬਾਗ ਲਾਉਣਾ ਹੈ ਲੀਚੀ?
3: ਪਹਿਲਾਂ ਤਾਂ ਸਭ ਤੋਂ ਪਹਿਲਾਂ ਸਰ ਜੀ ਇਹ ਵੀ ਆਪਣਾ ਇਲਾਕਾ ਵੇਖੋ, ਸਾਡਾ ਇਲਾਕਾ ਕਿਹੜਾ ਬੂਟੇ, ਕਿਹੜਾ ਬੂਟਾ ਨੂੰ ਮਾਨਤਾ ਕਰਦਾ, ਸਾਡਾ ਏਰੀਆ ਲੀਚੀ ਦਾ, ਅੰਬ ਦਾ, ਅਸੀਂ ਹੋਰ ਕੋਈ ਲਾ ਦਿਓ ਕਾਮਯਾਬ ਨਹੀਂ ਹੋਵਾਂਗੇ।
2: ਅੱਛਾ,
3: ਸਭ ਤੋਂ ਪਹਿਲਾਂ ਤੇ ਆਪਾਂ ਯੂਨੀਵਰਸਿਟੀ ਨਾਲ, ਹਾਰਟੀਕਲਚਰ ਡਿਪਾਰਟਮੈਂਟ ਨਾਲ, ਐਗਰੀਕਲਚਰ ਡਿਪਾਰਟਮੈਂਟ ਨਾਲ ਡਿਸਕਸ ਕਰਨਾ ਕਿ ਆਪਾਂ ਕਿਹੜਾ ਬੂਟਾ ਲਈਏ, ਜਿਹੜੇ ਆਪਣੀ ਅਸੀਂ ਜ਼ਮੀਨ ਟੈਸਟ ਕਰਾਉਣੀ ਹੈ ਜੀ, ਕੀ ਸਾਡੀ ਜ਼ਮੀਨ ਦੇ ਵਿੱਚ ਬੂਟੇ ਲੱਗ ਸਕਦੇ ਨੇ, 6 ਫੁੱਟ 7 ਫੁੱਟ ਤੱਕ ਉਹ ਟੈਸਟ ਕਰਦੇ ਨੇ ਵੀ ਵਾਕਈ ਇਹ ਚ ਕੋਈ ਪ੍ਰੋਬਲਮ ਤੇ ਨਹੀਂ ਗੀ। ਫਿਰ ਉਸ ਤੋਂ ਬਾਅਦ ਫਿਰ ਅਸੀਂ ਸਿਲੈਕਟ ਕਰਨੀ ਵੀ ਬੂਟੇ ਆਪਾਂ ਕਿੱਥੋਂ ਲੈਣੇ ਨੇ ਜੀ, ਕਿਹੜੀ ਨਰਸਰੀ ਤੋਂ ਲੈਣੇ ਨੇ। ਪਹਿਲਾਂ 1-2 ਸਾਲ ਅਸੀਂ ਬਾਗ ਚੈੱਕ ਕਰੀਏ, ਨਾਲ ਦੇ ਬਾਗ ਉਹਨੂੰ ਪੁੱਛੀਏ ਵੀ ਇਹ ਬੂਟੇ ਤੁਸੀਂ ਕਿੱਥੋਂ ਲਾਏ, ਕੀ ਹੈ ਜੀ, ਉਹ ਕਰਕੇ ਫਿਰ ਉਹ ਕਰਕੇ ਆਪਣਾ ਸਾਰਾ ਤੈਅ ਕਰਕੇ ਫਿਰ ਆਪਾਂ ਬੂਟੇ ਪਰਚੇਸ ਕਰਨੇ ਨੇ, ਕਰਕੇ ਫਿਰ ਅਸੀਂ ਲਾਉਣੇ। ਜਿਸ ਤਰ੍ਹਾਂ ਫਿਰ ਲੀਚੀ ਹੈ ਜੀ, ਲੀਚੀ ਲਾਉਣ ਦੇ ਨਾਲ ਹੀ ਅਸੀਂ ਵਿੰਡ ਬ੍ਰੇਕ ਲਾਉਣੀ ਜ਼ਰੂਰੀ ਹੈ ਜੀ। ਜੇਕਰ ਅਸੀਂ ਵਿੰਡ ਬ੍ਰੇਕ ਨਹੀਂ ਲਾਉਂਦੇ ਜੀ, ਤੇ ਹਨੇਰੀਆਂ ਝੱਖੜ ਆਉਣ ਦਾ ਸਾਡੇ ਬੂਟਿਆਂ ਦਾ ਨੁਕਸਾਨ ਹੁੰਦਾ।
2: ਅੱਛਾ
3: ਅੱਛਾ, ਇਹ ਜ਼ਰੂਰੀ ਹੈ ਜੀ। ਫਿਰ ਵੇਖਣਾ ਵੀ ਜ਼ਮੀਨ ਟੈਸਟ ਕਰਾਉਣੀ ਵੀ ਇਹਨੂੰ ਖੁਰਾਕ ਕਿੰਨੀ ਚਾਹੀਦੀ ਹੈ, ਕਿੰਨੀ ਯੂਰੀਆ, ਕਿੰਨੀ ਡਾਇਆ, ਕਿੰਨੀ ਪੋਟਾਸ਼, ਕਿੰਨੀ

0: ਜਿੰਕ ਕਿੰਨੇ ਹੋਰ ਤੱਤ ਜਿਹੜੇ ਘੱਟ ਨੇ ਉਹ ਕਰਨੇ ਨੇ ਉਹਦੇ ਵਾਸਤੇ ਉਹ ਵੀ ਇੱਕ ਬੜਾ ਜ਼ਰੂਰੀ ਹੈ ਵਾਸਤੇ ਬੜਾ ਲੰਬਾ ਜਿਗਰਾ ਜੀ ਹੁਣ ਲੀਚੀ ਹੈ 8-10 ਸਾਲ ਤੋਂ ਬਾਅਦ ਫਲ ਦਿੰਦੀ ਹੈ
1: ਅੱਛਾ ਅੱਛਾ
0: ਜੀ ਏਡੀ ਛੇਤੀ ਏਡੀ ਛੇਤੀ ਵੀ ਫਰੂਟ ਨਹੀਂ ਆਉਂਦਾ ਇਹਦੇ ਵਿੱਚ ਫਿਰ ਆਪਾਂ ਫਿਲਨ ਲਾ ਲੈਣੇ ਅੱਜ ਕੱਲ ਅਮਰੂਦ ਦਾ ਬੜਾ ਰਿਵਾਜ ਚੱਲਿਆ ਜੀ ਆੜੂ ਚੱਲਿਆ ਜੀ ਲੂਚਾ ਚੱਲਿਆ 4-5 ਸਾਲ ਉਹ ਫਲ ਦੇ ਦਿੰਦਾ ਜੀ ਉਹਦੇ ਨਾਲ ਜਿਹੜੀ ਸਾਡੀ ਸਾਡਾ ਖਰਚਾ ਪਰਚਾ ਨਿਕਲੀ ਆਉਂਦਾ ਜੀ
1: ਬਿਲਕੁਲ ਬਿਲਕੁਲ ਸਾਨੂੰ ਜਿਹੜਾ ਹੈ ਆਮਦਨ ਪੱਖੋਂ ਵੀ ਧਿਆਨ ਰੱਖਣ ਵਾਲੀ ਗੱਲ
0: ਆਮਦਨ ਪੱਖੋਂ ਜੇ ਆਪਾਂ 10 ਏਕੜ ਬਾਗ ਲਾ ਲਿਆ ਤੇ ਖਰਚਣਾ ਰੋਟੀ ਕਿੱਥੋਂ ਖਾਣੀ ਹੈ ਜੀ ਪੱਕੇ ਹੋਣੇ ਸਾਰੇ
1: 8-10 ਸਾਲ ਲੱਗ
0: ਜਾਂਦੇ 8-10 ਸਾਲ ਤੋਂ ਬਾਅਦ ਜਾ ਕੇ ਹੌਲੀ ਹੌਲੀ ਜਿਹੜਾ ਇਹ ਕੰਮ ਵੱਧਦਾ ਹੁਣ ਜਿਵੇਂ ਟਾਈਮ ਆਪਾਂ ਵਿੱਚ ਛੋਟੀ ਫਸਲ ਲਾ ਸਕਦੇ ਹਾਂ ਵੱਡੀ ਫਸਲ ਨੀ ਲਾਉਣੀ ਬੂਟਿਆਂ ਦੀ ਜਿਹੜੀ ਗਰੋਥ ਖਰਾਬ ਹੁੰਦੀ ਹੈ
1: ਅੱਛਾ
0: ਅੱਛਾ ਇਹਨੂੰ ਬਹੁਤਾ ਪਾਣੀ ਲਾਉਣ ਦੀ ਵੀ ਲੋੜ ਨੀ ਗੀ ਪਾਣੀ ਇੰਨਾ ਬਹੁਤ ਦੇਣਾ ਜੀ ਕਿਉਂਕਿ ਫਸਲ ਉਹ ਬੀਜਲੀ ਸਰ ਦਾਲ ਬੀਜਲੀ ਜੀ ਦਾਲ ਬੀਜ ਲਈ ਮਟਰ ਬੀਜ ਲਿਆ ਜੀ ਉਹ 2-3 ਸਾਲ ਬੀਜ ਲਿਆ ਜਦੋਂ ਬੂਟਾ ਡਿਵੈਲਪ ਹੋ ਗਿਆ ਫਿਰ ਨਹੀਂ ਜੀ ਕਿਉਂਕਿ ਫਿਰ ਬੂਟੇ ਨੇ ਨੁਕਸਾਨ ਦਾ ਬੂਟਾ ਫਿਰ ਉਹ ਵੱਧਦਾ ਨੀ ਗਾ ਜੀ
1: ਕਿਉਂਕਿ
0: ਇਹ ਵੇਖਣਾ ਪੈਂਦਾ ਜੀ
1: ਬਿਲਕੁਲ ਬਿਲਕੁਲ ਸਾਡਾ ਮੁੱਖ ਜਿਹੜਾ ਮੰਤਰ ਤਾਂ ਹੈ ਲੀਚੀ ਦੇ ਬੂਟੇ
0: ਲੀਚੀ ਦੇ ਉੱਤੇ ਕਿਉਂਕਿ ਉਹਨੂੰ ਅਸੀਂ ਪ੍ਰਫੁਲਿਤ ਕਰਨਾ ਕਿਉਂਕਿ ਜੇ ਆਪਾਂ 40-45 ਬੂਟੇ ਲਾਉਂਦੇ ਹਾਂ ਸਾਨੂੰ ਜੇ 5 ਏਕੜ ਲਾਉਣਾ ਤੇ 200 ਬੂਟਾ ਤੇ ਸਾਨੂੰ 20-25 ਬੂਟੇ ਵੱਖਰੇ ਚਾਹੀਦੇ ਨੇ ਲਿਆ ਕੇ ਰੱਖਣੇ ਤੇ ਉਹ ਜਦੋਂ ਬੂਟਾ ਕੁਝ ਕੋ ਮਰਦਾ ਜਾਂ ਬੂਟਾ ਵਾਹੁੰਦੇ ਆ ਡੈਮੇਜ ਹੁੰਦਾ ਸਾਡਾ ਉਹ ਗੈਪ ਪੂਰਾ ਹੋ ਗੈਪ ਪੂਰਾ ਹੋ ਜੇ
1: ਠੀਕ ਹੈ
0: ਹਾਂਜੀ ਇਹਨੇ ਗੱਲਾਂ ਕਰਨ ਵਾਲੀਆਂ ਬਾਕੀ ਜਿਹੜੀ ਤਕਨੀਕ ਹੈ ਸਾਰੀ ਯੂਨੀਵਰਸਿਟੀ ਤੋਂ ਹਾਰਟੀਕਲਚਰ ਤੋਂ ਬੜੀ ਆਪਣੇ ਸਾਇੰਸਦਾਨ ਨੇ ਸਾਰੀ ਟਾਈਮ ਟੂ ਟਾਈਮ ਦਿੰਦੇ ਰਹਿੰਦੇ ਨੇ ਜੀ ਉਹਨਾਂ ਦੇ ਮੁਤਾਬਕ ਫਿਰ ਜ਼ਿਮੀਦਾਰ ਨੂੰ ਆਪਣਾ ਤਜਰਬਾ ਹੀ ਹੋ ਜਾਂਦਾ ਜੀ
1: ਅੱਛਾ ਇਹਦੇ ਵਿੱਚ ਕੋਈ ਕੀੜਾ ਮਕੌੜਾ ਜਾਂ ਬਿਮਾਰੀਆਂ ਦਾ ਹੱਲਾ ਵੀ ਹੁੰਦਾ ਹੈ
0: ਹੁੰਦਾ ਜੀ ਹੁੰਦਾ ਜਦੋਂ ਇਹ ਕੁਦਰਤੀ ਤੌਰ ਤੇ ਹਰ ਚੀਜ਼ ਬਿਮਾਰੀ ਦਾ ਅਟੈਕ ਹੋਣਾ ਜੀ ਕੁਦਰਤੋਂ ਜੀ ਕਿਉਂਕਿ ਉਹਨਾਂ ਦਿਨਾਂ ਵਿੱਚ ਖਾਣ ਨੂੰ ਹੋਰ ਕੁਛ ਨੀ ਲੱਭਦਾ ਜੀ ਉਹਨਾਂ ਦਿਨਾਂ ਵਿੱਚ ਇਹਨਾਂ ਨੂੰ ਫਰੂਟ ਆਇਆ ਹੁੰਦਾ ਜੀ ਇਹਨਾਂ ਦਾ ਅਟੈਕ ਹੁੰਦਾ ਜੀ ਫਿਰ ਨਾਰਮਲ ਜੀ ਆਪਾਂ ਕਰਦੇ ਜਦੋਂ ਇਹ ਹੋ ਜਾਣਾ ਜੀ ਦਾਣਾ ਉਹਦੇ ਜਿੱਡਾ ਹਰੀ ਇਲਾਚੀ ਜਿਹੜਾ ਦਾਣਾ ਹੋ ਜੇ ਅਟੈਕ ਇੱਕ ਅੱਧੀ ਸਪਰੇ ਕਰੀਦੀ ਹੈ ਜਿਹੜੀ ਯੂਨੀਵਰਸਿਟੀ ਕਰੇ ਜਿਹੜੀ ਕਮੈਂਡ ਕਰੇ ਉਹ ਕਰੀਦੀ ਹੈ ਜੀ ਟਾਈਮ ਟੂ ਟਾਈਮ ਕਰਦੇ ਰਹੀਦਾ ਜੀ ਉਹ ਜ਼ਰੂਰੀ ਹੈ ਜੀ ਫਿਰ ਨਾ ਕਰਾਂਗੇ ਤੇ ਫਿਰ ਹੋ ਜਾਂਦਾ ਜੀ ਨੁਕਸਾਨ ਹੁੰਦਾ ਜੀ
1: ਫਰੂਟ ਜਿਹੜਾ ਬਹੁਤ ਥੋੜਾ ਸਮਾਂ ਕੀ ਖਤਮ ਹੋ ਜਾਂਦਾ ਨਾ ਜਿੱਦਾਂ
0: ਇਹ ਦੇਖੋ ਜੀ ਅਸੀਂ 10 ਨੂੰ ਸ਼ੁਰੂ ਕੀਤਾ ਜੀ ਇਸ ਸਾਲ
1: ਅੱਛਾ
0: 25-30 ਨੂੰ ਸਾਡਾ ਫਰੂਟ ਜਿਹੜਾ ਸਾਰਾ 10 ਏਕੜ ਦਾ ਨਾਰਮਲ ਫਸਲ ਸੀ ਐਤਕੀ 15 ਦਿਨਾਂ ਵਿੱਚ ਖਤਮ ਕਰਕੇ ਤੇ
1: ਇੱਕਦਮ
0: ਮਾਰਕੀਟ ਚ ਵੇਖੋ ਜੀ ਹੁਣ ਜਿਹੜਾ ਸਾਰਾ ਇਧਰੋਂ ਜੀ ਪਠਾਨਕੋਟ ਵੀ ਬੜੀ ਲੀਚੀ ਹੁੰਦੀ ਹੈ ਉਹਨਾਂ ਨੇ ਐਕਸਪੋਰਟ ਕਰਨੀ ਸ਼ੁਰੂ ਕੀਤੀ ਹੈ ਜੀ
1: ਅੱਛਾ
0: ਸਾਡੀ ਲੀਚੀ ਸਟੇਟ ਬਣੀ ਸੀ ਉੱਥੇ ਜੀ
1: ਅੱਛਾ
0: ਅੱਛਾ ਉਹਦਾ ਮੈਂ ਡਾਇਰੈਕਟਰ ਮੈਂਬਰ ਆ ਜੀ ਸਾਨੂੰ ਵੀ ਆਫਰ ਆਈ ਤਾਂ ਅਸੀਂ ਇਸ ਸਾਲ ਨੀ ਕਰ ਸਕਦੇ ਸਭ ਕੁਛ ਹੀ ਕਰਾਂਗੇ ਕਿਉਂਕਿ ਸਾਡੀਆਂ ਨੇ ਲੀਚੀਆਂ ਨੇ ਬਾਗਵਾਨ ਨੇ ਇਹ ਸਾਰੇ ਜਾਂਦੇ ਨੇ ਦਿੱਲੀ ਲੈ ਕੇ ਜੀ ਦਿੱਲੀ ਮਾਰਕੀਟ ਬਹੁਤ ਤਕੜੀ ਹੈ ਜੀ
1: ਅੱਛਾ ਅੱਛਾ
0: ਉਹ ਚੰਡੀਗੜ੍ਹ ਜਾਂਦੇ ਨੇ ਜੀ ਛੋਟਾ ਗ੍ਰੇਡ ਹੁੰਦਾ ਉਹ ਲੋਕਲ ਵੇਚ ਦਿੰਦੇ ਨੇ ਬਾਕੀ 8-10 ਕਿਲੋ ਦੀ ਪੈਕਿੰਗ ਕਰਕੇ ਸਾਰੀ ਖੜਦੇ ਨੇ ਜੀ ਦਿੱਲੀ ਉਹਨਾਂ ਦਾ ਰੂਟ ਬਣਿਆ ਜੀ ਸ਼ਾਮ 6 ਵਜੇ ਲੱਦ ਲੈਂਦੇ ਨੇ ਜੀ ਸਵੇਰੇ 6 ਉੱਥੇ ਪਹੁੰਚ ਜਾਂਦੇ ਨੇ 12 ਘੰਟਿਆਂ ਚ ਦਿੱਲੀ
1: ਅੱਛਾ
0: ਸਾਰਾ
1: ਤੋੜਦੇ ਹੋ ਕਿ ਥੋੜੀ ਜੀ
0: ਜਦੋਂ ਜਿਹੜੀ ਦੋ ਵਰਾਇਟੀਆਂ ਨੇ ਜੀ ਸਰ ਦੇਹਰਾਦੂਨ ਤੇ ਕਲਕੱਤੀ ਹੈ ਜੀ ਦੇਹਰਾਦੂਨ 5-7 ਦਿਨ ਐਡਵਾਂਸ ਆ ਜਾਂਦੀ ਹੈ ਜੀ ਤੇ ਕਲਕੱਤੀ ਜਿਹੜੀ ਹੈ ਉਹ 5-7 ਦਿਨ ਲੇਟ ਰੰਗ ਦਾ ਫੜਦਾ ਤੇ ਜਿਹੜੀ ਦੇਹਰਾਦੂਨ ਹਰ ਸਾਲ ਆ ਜਾਂਦੀ ਹੈ ਕਲਕੱਤੀ ਕਿਸੇ ਵੇਲੇ ਮਾਰ ਜਾਂਦੀ ਹੈ ਵਿੱਚੋਂ ਘੱਟ ਆਉਂਦੀ ਹੈ ਜੀ
1: ਅੱਛਾ
0: ਇਹ ਜੋ ਰੈਡ ਰੈਸ ਪਤਾ ਲੱਗ ਜਾਂਦਾ ਜੀ ਜੂਨ ਦੇ ਪਹਿਲੇ ਹਫ਼ਤੇ ਤੁੜਾਈ ਸ਼ੁਰੂ ਹੋ ਜਾਂਦੀ ਹੈ ਜੀ
1: ਅੱਛਾ
0: ਹੁਣ ਸਾਰੇ ਬਾਗ ਫ੍ਰੀ ਨੇ ਹੁਣ ਬਾਗਾਂ ਦੇ ਵਿੱਚ ਅਸੀਂ ਸਭ ਮੈਂ ਆਪਣੇ ਬਾਗ ਚ ਫਿਰ ਡਿਆ ਉਹ ਬੰਦੇ ਲਾਏ ਨੇ ਥੱਲੇ ਉਹ ਜਿਹੜੀ ਕੋਈ ਥੱਲੇ ਪੱਤਾ ਆਇਆ ਜੀ ਜਾਂ ਥੱਲੇ ਕੋਈ ਉਹ ਟੁੱਟ ਕੇ ਥੱਲੇ ਡਿੱਗੀ ਹੈ ਡੈਮੇਜ ਹੋਈ ਦੀ ਉਹ ਥੱਲੇ ਕਢਾਣੀ ਹੈ ਜੀ ਕੋਈ ਕੀੜਾ ਪੈਦਾ ਹੁੰਦਾ ਮੁੜ ਕੀੜਾ ਪੈਦਾ ਹੋ ਕੇ ਤੇ ਅਗਲੀ ਵਾਰੀ ਨੁਕਸਾਨ ਕਰਦਾ ਜੀ
1: ਬਿਲਕੁਲ ਜਿੱਦਾਂ ਆਪਾਂ ਕਿ ਚੜਾਈ ਤੋਂ ਬਾਅਦ ਵਿੱਚ ਫਿਰ ਕਿਹੜੀਆਂ ਗੱਲਾਂ ਧਿਆਨ ਰੱਖਣੀਆਂ ਕਿ ਆਪਣਾ ਬੂਟਾ ਤਿਆਰ ਹੋ ਜਾਏ
0: ਮੈਂ ਚੜਾਈ ਤੋਂ ਬਾਅਦ ਦੀ ਗੱਲ ਕਰਨ ਡਿਆ ਜੀ ਪਰਸੋਂ ਚੌਥ ਦਾ ਕੰਮ ਮੁੱਕਾ ਜੀ ਅੱਜ ਥੋੜੀ ਬਾਰਿਸ਼ ਥੋੜੀ ਬਾਰਿਸ਼ ਪਈ ਅੱਜ ਵੀ ਹੁਣ ਉਹ ਬੰਦੇ ਲੱਗੇ ਉਸ ਵੇਲੇ ਪੱਤੇ ਤੇ ਥੱਲੇ ਜਿਹੜੀਆਂ ਡੈਮਾਜ ਲੀਚੀ ਡੁੱਬੀ ਹੁੰਦੀ ਜੀ ਉਹਨੂੰ ਕੱਢ ਦੇਣ ਬਾਹਰ ਨੂੰ ਉਹਨੂੰ ਫਿਰ ਸਫਾਈ ਕਰ ਦੇਣੀ ਹੈ ਜੀ ਜਿਹੜਾ ਮੇਰਾ ਆਪਣਾ ਤਜਰਬਾ ਜੀ ਮੈਂ ਕਰਾਉਂਦਾ ਜੀ ਉਹਨਾਂ ਹੁੰਦਾ ਵੀ ਜਿਹੜੀ ਕੋਈ ਡੈਮੇਜ ਪਈ ਦੀ ਵਿੱਚ ਕੋਈ ਸੜੀ ਗੋਲੀ ਡਿੱਗੀ ਜਾਂ ਕੀੜੇ ਖਾਧੀ ਦੀ ਜਾਂ ਵੇਸਟ ਪਈ ਦੀ ਹੈ ਉਹ ਕੱਢ ਦੇਣੀ ਕਿਉਂਕਿ ਉਹ ਜਿਹੜਾ ਹੀ ਚੱਲ ਜਾਂਦਾ ਕੀੜਾ ਆਪਣਾ ਸਾਲ ਬਾਅਦ ਮੁੜ ਕੇ ਨਿਕਲ ਆਉਂਦਾ ਜੀ ਉਹਦੇ ਵਿੱਚੋਂ ਉਸ ਤੋਂ ਬਾਅਦ ਫਿਰ ਹੁਣ ਇਹਨੂੰ ਯੂਰੀਆ ਪਾ ਦੇਣਾ ਜੀ ਯੂਰੀਆ ਪਾ ਦਿੱਤੇ, ਯੂਰੀਆ ਪਾ ਦੇਣਾ ਕਿਉਂਕਿ ਜਦੋਂ

0: ਰਹੇ ਹਾਂ ਹੁਣ ਇਹਦੇ ਉੱਤੇ, ਜਦੋਂ ਫਰੂਟ ਤੋੜਨੇ ਆ ਪੌੜੀਆਂ ਵੀ ਲੱਗਦੇ ਆ, ਬੰਦੇ ਵੀ ਚੜ੍ਹਦੇ ਆ, ਤੇ ਬੂਟਿਆਂ ਦਾ ਹਾਲ ਮਾੜਾ ਹੋ ਜਾਂਦਾ ਜੀ। ਉਹਨਾਂ ਨੂੰ ਸਰਵਾਈਵ ਕਰਨ ਵਾਸਤੇ ਉਹਨਾਂ ਨੂੰ ਖੁਰਾਕ ਦੇਣੀ ਪਏਗੀ, ਜਿੰਨੀ ਜਿੰਨੀ ਆਪਣੀ ਮਿੱਟੀ ਟੈਸਟ ਕਰਾਈਏ ਉਹਦੇ ਮੁਤਾਬਕ ਆਪਾਂ ਇਹਨਾਂ ਨੂੰ ਖਾਦ ਪਾ ਦੇਣੀ ਹੈ ਜੀ। ਫਿਰ ਇਸ ਤੋਂ ਬਾਅਦ ਇਹਨਾਂ ਨੂੰ ਕੁਛ ਨੀ ਕਰਨਾ, ਛੱਡ ਦੇਣਾ ਇਹਨਾਂ ਨੂੰ ਜੀ। ਥੋੜੀ ਬਹੁਤੀ ਵਿੱਚ ਹੁਣ ਜਿਹੜੇ ਸਿਲਾਈ ਕਰਨੀ ਹੈ, ਜਿਹੜੇ ਬੂਟੇ ਬਹੁਤ ਉੱਚੇ ਹੋ ਗਏ ਨੇ ਤੇ ਲਾਈਟ ਨੀ ਜਾਂਦੀ, ਉੱਥੇ ਫਰੂਟ ਨੀ ਆਉਂਦਾ ਜੀ। ਇੱਥੇ ਇੱਥੇ ਮੈਂ ਲੀਚੀ ਡੇ ਵੀ ਮਨਾਇਆ ਸੀ ਸਾਡੇ ਜੀ, ਉਹ ਵੀ ਇੱਥੇ ਇਹਨਾਂ ਨੇ ਲੀਚੀ ਦੇ ਉੱਤੇ ਸੈਮੀਨਾਰ ਕੀਤਾ ਹੈ
1: 18
0: ਤਰੀਕ ਨੂੰ। ਉਹਦੇ ਵਿੱਚ ਫਿਰ ਡਾਕਟਰ ਸਾਹਿਬ ਵੀ ਆਏ, ਯੂਨੀਵਰਸਿਟੀ ਤੋਂ ਲੋਕਲ ਵੀ ਆਏ ਸੀ। ਉਹਨਾਂ ਨੇ ਦੱਸਿਆ ਵੀ ਜਿਹੜੇ ਫਾਰਮਰ ਨੂੰ ਵੀ ਜਿਹੜੇ ਤੁਹਾਡੇ ਬੂਟੇ ਉੱਚੇ ਹੋ ਗਏ, ਜਿੱਥੇ ਲਾਈਟ ਪਈ ਸੀ ਥੋੜੀ ਜਿਹੀ ਉੱਥੇ ਬਣਾਓ, ਖਿੜਕੀਆਂ ਬਣਾਓ ਜੀ, ਉਹ ਕਰਾਵਾਂਗੇ ਐਸੀ ਥੋੜੀਆਂ ਜੀ ਕਰਾਉਣੀ ਜ਼ਰੂਰੀ ਨੇ ਜੀ। ਉਹਦੇ ਨਾਲ ਵੀ ਲਾਈਟ ਪਏਗੀ ਤੇ ਫਿਰ ਆਉਣਾ, ਕਿਉਂਕਿ ਫਰੂਟ ਲਾਈਟ ਦਾ ਨਹੀਂ ਆਉਣਾ, ਹਨੇਰੇ ਚ ਫਰੂਟ ਨੀ ਆਉਂਦਾ ਜੀ, ਫਰੂਟ ਆਉਂਦਾ ਉੱਤੇ ਉੱਤੇ ਜੀ। ਹਾਂਜੀ ਹਾਂਜੀ, ਇਸ ਤਰ੍ਹਾਂ ਕਰਕੇ ਫਿਰ ਇਹਨੂੰ ਕਰਨਾ, ਇਸ ਇਸ ਤੋਂ ਬਾਅਦ ਫਿਰ ਛੱਡ ਦੇਣਾ ਇਹਨੂੰ ਜੀ। ਫਿਰ ਜਾ ਕੇ ਇਹਨੂੰ ਆਪਾਂ ਇੱਕ ਵਾਰੀ ਵਹਾਉਣਾ ਵਿੱਚ ਜਾ ਕੇ ਜੀ, ਘਾਹ ਕੂਏ ਹੋ ਜੀ, ਤੇ ਉਹ ਹੱਲਾਂ ਬੋਲੀਆਂ ਡੂੰਘੀਆਂ ਨੀ ਲਾਉਣੀਆਂ ਜੀ, ਪਹਿਲਾਂ ਡੂੰਘੀਆਂ ਹੀ ਲਾਉਂਦੇ ਆ ਤੇ ਉਹ ਸਾਰੀ ਜਿਹੜੀਆਂ ਜੜ੍ਹਾਂ ਇਹਨਾਂ ਕੁਤਰੀਆਂ ਜਾਂਦੀਆਂ ਨੇ, ਨੁਕਸਾਨ ਹੁੰਦਾ। ਤੇ ਜਿਹੜੀ ਖਾਦ ਵੀ ਪਾਉਣੀ, ਉਹ ਵੀ ਬੂਟੇ ਦੇ ਜਿਹੜੀ ਆਲਾ ਦੁਆਲਾ ਸਾਰਾ ਜੀ, ਜਿੰਨੇ ਬੂਟੇ ਦੀ ਉੱਪਰ ਚੜਾਈ ਉਹਦੇ ਆਲੇ ਦੁਆਲੇ ਪਾਉਣੀ, ਮੁੜ ਤੋਂ ਥੋੜੇ ਹੱਟ ਕੇ ਪਾਉਣੀ, ਮੁੜ ਅੱਗੇ ਕੁਛ ਨੀ ਕਰਨਾ ਜੀ। ਕਿਉਂਕਿ ਜਿੰਨੀ ਇਹਦੀ ਹੈਗੀ ਹੈ ਖੁਰਾਕ ਲੈਵੇ ਤੱਤਾ, ਉਹ ਬਾਰ ਬਾਰ ਨੇ ਫਿਰ ਇਹਨੂੰ ਛੱਡ ਦੇਣਾ। ਤੇ ਐਸੀ 2 ਸਾਲ ਦੇ ਬਾਅਦ ਦੇਸੀ ਰੂੜੀ ਵੀ ਪਾਉਣੀ ਚਾਹੀਦੀ, ਉਹ ਐਸੀ ਅਸੀਂ ਦੇਸੀ ਰੂੜੀ ਸੁੱਟਾਂ ਦੇ ਵਿੱਚ ਉਹਨਾਂ ਢੇਰ ਲਵਾ ਦੇ ਹੈਗੇ, ਦਸੰਬਰ ਜਾ ਕੇ ਪਾਵਾਂਗੇ 7-8 ਟੋਕਰੀਆਂ। ਉਸ ਤੋਂ ਬਾਅਦ ਫਿਰ ਡਾਇਆ ਪਾਵਾਂਗੇ ਜੀ, ਡਾਇਆ ਵੀ ਪੋਟਾਸ਼ ਵੀ ਥੋੜੀ ਪਾਵਾਂਗੇ, ਜੇ ਜ਼ਿੰਕ ਦੀ ਘਾਟ ਵਿੱਚ ਜ਼ਿੰਕ ਵੀ ਪਾਵਾਂਗੇ। ਫਿਰ ਇਹਨੂੰ ਦਸੰਬਰ ਦੇ ਅੰਤ ਤੱਕ ਪਹਿਲੇ ਦੂਜੇ ਹਫ਼ਤੇ ਗੋਡ ਕੇ ਛੱਡ ਦੇਣਾ ਇਹਨੂੰ ਜੀ, ਕੁਛ ਨੀ ਕਰਨਾ। ਫਿਰ ਲਿਜਾ ਕੇ ਜਦੋਂ ਫਰੂਟ ਤੇ ਆਉਣਾ, ਫਿਰ ਇਹਨੂੰ ਅਸੀਂ ਇੱਕ ਵਾਰੀ ਵਿੱਚ ਵਾਹਵਾਂਗੇ, ਵਾਹ ਕੇ ਫਿਰ ਕਿਆਰੇ ਕੁਰੇ ਪਾ ਕੇ ਪਾਣੀ ਲਾਵਾਂਗੇ। ਪਾਣੀ ਲਈ ਸਿਰਫ ਦਿੰਦੇ ਹਾਂ ਜੀ ਬਹੁਤ ਘੱਟ, ਪਾਣੀ ਦੇਣਾ ਜਦੋਂ ਫਰੂਟ ਤੇ ਆਉਣਾ ਜੀ। ਹਾਂਜੀ ਹਾਂਜੀ ਹਾਂਜੀ, ਇਹ ਗੱਲਬਾਤ ਹੈ ਜੀ। ਤੇ ਬਹੁਤ ਵਧੀਆ ਜੀ, ਵਾਤਾਵਰਨ ਵੀ ਚੰਗਾ ਜੀ, ਸਾਡੀ ਸਿਹਤ ਵੀ ਚੰਗਾ, ਸਾਨੂੰ ਪੈਸੇ ਵੀ ਚੰਗੇ ਆਉਂਦੇ ਨੇ, ਤੇ ਇੱਕ ਮਨ ਵੀ ਖੁਸ਼ ਹੁੰਦਾ ਜੀ। ਅੱਗੋ ਜਿਹੜੀ ਜਨਰੇਸ਼ਨ ਹੈ ਉਹ ਵੀ ਆ ਕੇ ਦਸਤਾਂ ਨਾਲ ਪਿਆਰ ਕਰਦੀ, ਕਹਿੰਦੇ ਨੇ ਵੀ ਬਾਗ ਲਾਓ, ਬਾਗਾਂ ਦੇ ਵਾਤਾਵਰਨ ਬਚਾਈ, ਕਿਉਂਕਿ ਸਾਡੇ ਵਾਲੇ ਪਾਸੇ ਵੀ ਕੋਈ ਲੰਘੋਗੇ ਤੇ ਤੁਹਾਨੂੰ ਠੰਡਕ ਮਹਿਸੂਸ ਹੋਏਗੀ। ਇਸ ਤਰ੍ਹਾਂ ਤੁਸੀਂ ਗੁਰਦਾਸਪੁਰ ਦੀ ਯੂਨੀਵਰਸਿਟੀ ਲੰਘੋਗੇ 1 ਕਿਲੋਮੀਟਰ, ਤੁਹਾਨੂੰ ਠੰਡਕ ਮਹਿਸੂਸ ਹੋਏਗੀ, ਕਿਉਂਕਿ ਬਾਗ ਹੀ ਬਾਗ ਨੇ।
1: ਠੀਕ ਹੈ ਠੀਕ,
0: ਇਹ ਵਾਤਾਵਰਨ ਨੂੰ ਸ਼ੁੱਧ ਰੱਖਦੇ ਨੇ ਜੀ।
1: ਬਿਲਕੁਲ ਬਿਲਕੁਲ ਜੀ, ਵਧੀਆ ਜਿਹੜੇ ਤੁਸੀਂ ਕਹਿੰਦੇ ਹੋ ਵੀ ਘਰ ਵੀ ਵਧੀਆ ਖਾਣ ਨੂੰ ਮਿਲਦੀ ਹੈਗੀ ਹੈ, ਤੇ
0: ਵਧੀਆ ਦੇਖੋ ਜੀ, ਜਿਹੜੇ ਸਾਡੀ ਮੇਰੀ ਕੋਸ਼ਿਸ਼ ਹੁੰਦੀ ਹੈ ਜਿਹੜੇ ਸਪਰੇਅ ਘੱਟ ਤੋਂ ਘੱਟ ਹੋਵੇ, ਕਿਉਂਕਿ ਜੇ ਮੇਰੇ ਬੱਚੇ ਜਾਂ ਮੇਰੇ ਭੈਣ ਭਰਾ ਜਾਂ ਆਪਾਂ ਖਾਣ ਡੇ ਆ, ਜਿਹੜੀ ਹੋਰ ਸਾਡੇ ਭੈਣ ਭਰਾ ਇੰਨੇ ਬੱਚੇ ਸਾਡੇ ਇੰਨੇ ਬੱਚਿਆਂ ਵਰਗੇ ਭੈਣ ਭਰਾਵਾਂ ਵਰਗੇ ਕੋਈ ਬਜ਼ੁਰਗ ਨੇ, ਤੇ ਸਾਡੇ ਇਸ ਲੀਚੀ ਦੀ ਬਹੁਤ ਡਿਮਾਂਡ ਹੈ ਜੀ। ਇੱਥੇ ਹਾਈਵੇ ਦੇ ਉੱਤੇ ਵੀ ਅਸੀਂ ਲੀਚੀ ਲਾਉਂਦੇ ਹਾਂ ਜੀ।
1: ਅੱਛਾ ਅੱਛਾ,
0: ਬਾਹਰ ਲਾ ਦੀ ਦੀ ਹੈ ਜੀ, ਚਲੋ ਉਹ ਲੈ ਜਾਂਦੇ ਬਾਜ਼ਾਰ ਨਾਲ ਸਸਤੀ ਨਾਲੇ, ਤੇ ਮੈਂ ਤਾਂ ਸੋਚਣ ਡਿਆ ਵੀ ਉੱਥੇ ਇੱਥੇ ਨਾ ਅੱਗੇ ਹੱਟ ਬਣਾਈਏ, ਤੇ ਉੱਥੇ ਅਗਲੇ ਸਾਲ ਕਹੀਏ ਵੀ ਉਤਰੋ ਤੇ ਆਪਣੀ ਮਰਜ਼ੀ ਨਾਲ ਜਿੰਨੀ ਤੋੜਨੀ ਤੋੜਾ ਕੇ ਤੋੜ ਲੈ ਜਾਓ।
1: ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ,
0: ਤੇ ਇਹਨੂੰ ਪ੍ਰਮੋਟ ਕਰਾਂ।
1: ਪ੍ਰੋਸੈਸਿੰਗ ਵੱਲ ਵੀ ਕੋਈ ਧਿਆਨ ਹੈ ਕਰ ਸਕਦਾ
0: ਜੀ? ਪ੍ਰੋਸੈਸਿੰਗ ਵੱਲ ਤਾਂ ਚਾਹੀਦਾ ਹੈ ਕਿ ਐਸੀ ਜੀ ਬਿਹਾਰ ਤੋਂ ਇੱਕ ਪਾਰਟੀ, ਉਹ ਕਹਿੰਦੇ ਵੀ ਸਾਨੂੰ ਤੁਸੀਂ ਜਿਹੜੀ ਲੀਚੀ ਤੁਹਾਡੀ ਨੀ ਨਾ ਜਾਂਦੀ ਮਾਰਕੀਟ ਚ, ਖਰਾਬ ਹੋ ਜਾਂਦੀ, ਫਟ ਵੀ ਜਾਂਦੀ ਲੀਚੀ ਗਰਮੀ ਨਾਲ ਜੀ।
1: ਅੱਛਾ ਅੱਛਾ ਅੱਛਾ,
0: ਉਹ ਕਹਿੰਦੇ ਵੀ ਅਸੀਂ ਜੀ ਸਾਨੂੰ ਦਿਓ ਪ੍ਰੋਸੈਸਿੰਗ ਵਾਸਤੇ, ਉਹ ਬੈਠਾ ਪ੍ਰੋਸੈਸ ਸ਼ੁਰੂ ਕਰਨ ਲੱਗੇ ਨੇ ਪ੍ਰਾਈਵੇਟ ਕੰਪਨੀ ਕੋਈ ਵੀ।
1: ਅੱਛਾ ਅੱਛਾ,
0: ਲੇਕਿਨ ਸਰਕਾਰ ਵੇਖੋ ਇਹਦੀ ਲੀਚੀ ਸਟੇਟ ਪਠਾਨਕੋਟ ਬਣੀ ਸੀ, ਕਿੰਨੀ ਉੱਥੇ ਕਿੰਨੇ ਸੌ ਏਕੜ ਬਾਗ ਲੀਚੀ ਦਾ, ਬਹੁਤ ਵਧੀਆ ਲੀਚੀ ਉਸ ਪਾਸੇ।
1: ਅੱਛਾ,
0: ਨਰੋੜ ਜਾਵਸਨ ਦਾ ਏਰੀਆ ਜੀ, ਤੇ ਪਠਾਨਕੋਟ ਮਕੇਰੀਆਂ ਤੇ ਗੁਰਦਾਸਪੁਰ ਦਾ ਇਲਾਕਾ, ਇਹ ਲੀਚੀ ਨੂੰ ਬਹੁਤ ਮੰਨਦਾ ਜੀ।
1: ਅੱਛਾ ਅੱਛਾ,
0: ਜੇ ਹੋ ਜੇ ਨਾ ਤੇ ਫਿਰ ਸਾਨੂੰ ਦਿੱਲੀ ਜਾਣ ਦੀ ਲੋੜ ਨੀ ਜੀ। ਸਰਕਾਰ ਨੂੰ ਚਾਹੀਦਾ ਛੋਟੇ ਛੋਟੇ ਪ੍ਰੋਸੈਸ, ਜਿਦਾਂ ਸਾਡੇ 200 ਏਕੜ ਇੱਥੇ ਪ੍ਰੋਸੈਸਿੰਗ ਛੋਟਾ ਯੂਨਿਟ ਲਾਉਣ, ਅਸੀਂ ਉਹਨੂੰ ਤੋੜੀਏ ਉੱਥੇ ਛੱਡ ਦਈਏ, ਸਾਨੂੰ ਕੀ ਲੋੜ ਹੈ ਪੈਕਿੰਗ ਕਰਕੇ ਦਿੱਲੀ ਭੇਜੀ ਜੀ, ਤੁਹਾਡਾ ਕਰੀਏ, ਠੀਕ ਹੈ ਜੀ। ਇਸ ਕਰਕੇ ਸਰਕਾਰ ਇਸ ਪਾਸੇ ਧਿਆਨ ਤੇ ਬਹੁਤ ਦੇਣ ਦੀ, ਸਰਕਾਰ ਨੇ ਸਾਨੂੰ ਡੱਬਿਆਂ ਤੇ ਵੀ ਸਬਸਿਡੀ ਦਿੱਤੀ ਹੈ
1: 6%
0: ਦੇ ਉੱਤੇ, 500 ਡੱਬਾ ਸਮਥਿੰਗ ਉਹਦੀ ਪਿਛਲੇ ਸਾਲ ਤੋਂ ਸ਼ੁਰੂ ਕੀਤੀ ਹੈ ਜੀ। ਤੇ ਬਿਜਲੀ ਬੋਰਡ ਸਾਡਾ ਜਿਹੜਾ ਏਰੀਆ ਨਾਨਾ ਨੰਗਾ ਵੱਜਦਾ ਜੀ ਸਾਡਾ ਫੀਡਰ, ਤੇ ਅਸੀਂ ਰਿਕੁਐਸਟ ਕਰਕੇ ਤੇ ਸਾਨੂੰ 5-6 ਘੰਟੇ ਬੱਤੀ ਰੈਗੂਲਰ ਦਿੰਦੇ ਰਹੇ ਨੇ ਸੀਜ਼ਨ ਦੇ ਵਿੱਚ ਬਾਗਾਂ ਕਰਕੇ।
1: ਅੱਛਾ,
0: ਕਿਉਂਕਿ ਉਹਨਾਂ ਦਿਨ ਸਾਨੂੰ ਆਪਣਾ ਮਾਰਚ ਅਪ੍ਰੈਲ ਪਾਣੀ ਦੀ ਬਹੁਤ ਜ਼ਰੂਰਤ ਹੁੰਦੀ ਹੈ, ਤੇ ਉਹ ਫਿਰ ਆਪਣਾ ਸ਼ਡਿਊਲ ਕਾਇਮ ਕਰਕੇ ਸਾਨੂੰ ਫਿਰ ਉਹ ਦਿੰਦੇ ਨੇ ਜੀ। ਬਿਜਲੀ ਬੋਰਡ ਵੀ ਸਾਡੀ ਹੈਲਪ ਕਰਦਾ ਜੀ, ਯੂਨੀਵਰਸਿਟੀ ਸਾਰੇ ਕਰਦੇ ਨੇ ਜੀ, ਪਰ ਜੇ ਪ੍ਰੋਸੈਸ ਯੂਨਿਟ ਲੱਗ ਜਾਏ ਨਾ ਜੀ, ਤੇ ਇਹ ਵਰਗੀ ਰੀਸ ਕੋਈ, ਇਹ ਵਰਗੀ ਰੀਸ ਕੋਈ, ਜਿਸ ਤਰ੍ਹਾਂ ਸਾਡੇ ਆਲੇ ਦੁਆਲੇ ਸ਼ੂਗਰ ਮਿੱਲਾਂ ਨੇ, 2 ਸ਼ੂਗਰ ਮਿੱਲਾਂ ਨੇ, ਇਹ ਵੀ ਲੱਗ ਜਾਏ ਤੇ ਇੱਥੇ ਵੀ ਚਲੋ ਜੂਸ ਬਣ ਕੇ ਚਲੇ ਜਾਵੇ ਤੇ ਪੈਕਿੰਗ ਹੋ ਕੇ ਬਾਅਦ ਚ ਆ ਜਾਏ, ਫਾਰਮਰ ਨੂੰ ਵੀ

0: ਰਹਿੰਦੇ ਸਰਕਾਰ ਨੂੰ, ਲੋਕੀ ਵੀ ਇਸ ਪਾਸੇ ਕਹਿੰਦੇ, ਲੋਕ ਇਸ ਕਰਕੇ ਬਹੁਤੇ ਨੀ ਜਾਂਦੇ ਸੀ, ਇਹਦਾ ਝੱਕਦੇ ਨੇ ਜੀ, ਇੰਨਾ ਜੀ ਵੇਟ ਕੌਣ ਕਰੇ। ਛੋਟੀਆਂ ਫਸਲਾਂ ਬੀਜ ਲੈਂਦੇ ਨੇ ਵਿੱਚ ਲੋਕੀ, ਤੇ ਆਪਣਾ ਕਰ ਲੈਂਦੇ ਨੇ, ਆੜੂ ਲਾ ਲੈਂਦੇ ਨੇ। ਅੱਜ ਕੱਲ ਉਹਦਾ ਬੜਾ ਟ੍ਰੈਂਡ ਹੈ ਜੀ, ਉਹਦਾ ਅਮਰੂਦ ਆ ਜੀ।
1: ਅੱਛਾ ਅੱਛਾ, ਬਹੁਤ ਬਹੁਤ ਸ਼ੁਭਕਾਮਨਾਵਾਂ
0: ਸਿੰਘ
2: ਜੀ। ਦੋ ਕਬੂਲ ਗਾਉਣ ਦੇ ਲਾਉਂਦੇ ਆ,
3: ਲਾ ਦਿਓ ਜੀ ਫਿਰ।

0: ਜ਼ਿਕਰ ਕੀਤਾ ਸੀ ਜੈਪਾਲ ਚੋਪੜਾ ਹੋਣਾ ਕੋਈ ਜਾਣਕਾਰੀਆਂ ਸਾਂਝੀਆਂ ਕੀਤੀਆਂ ਆਪਾਂ ਸਾਂਝੀਆਂ ਕਰਦੇ ਹਾਂ।
1: ਬਿਲਕੁਲ ਜੀ ਕਿਸਾਨ ਦੋਸਤੋ, ਜੁਲਾਈ ਦਾ ਮਹੀਨਾ ਸ਼ੁਰੂ ਹੋ ਗਿਆ ਅਤੇ ਤੁਸੀਂ ਜਾਣਦੇ ਹੋ ਕਿ ਇਹ ਭਾਰੀ ਬਰਸਾਤ ਦਾ ਮੌਸਮ ਹੈ। ਇਸ ਮੌਸਮ ਦੌਰਾਨ ਸਾਡੀਆਂ ਫਸਲਾਂ ਅਤੇ ਪਸ਼ੂ ਧਨ ਦਾ ਸਾਨੂੰ ਖਾਸ ਖਿਆਲ ਰੱਖਣਾ ਪੈਂਦਾ। ਕੀੜੇ ਮਕੌੜਿਆਂ ਦੇ ਹਮਲੇ ਅਤੇ ਇਸ ਮੌਸਮ ਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਕਰਕੇ ਸਾਡਾ ਕਈ ਵਾਰ ਬਹੁਤ ਨੁਕਸਾਨ ਹੋ ਜਾਂਦਾ। ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਖੋਜਾਂ ਸਦਕਾ ਅਤੇ ਸਮੇਂ ਸਮੇਂ ਸਿਰ ਸੁਝਾਈਆਂ ਗਈਆਂ ਸਾਵਧਾਨੀਆਂ ਤੇ ਅਮਲ ਕਰਕੇ ਅਸੀਂ ਆਪਣੀ ਖੇਤੀ ਨੂੰ ਬਹੁਤ ਹੀ ਲਾਹੇਵੰਦ ਬਣਾ ਸਕਦੇ ਹਾਂ। ਸੋ ਜੁਲਾਈ ਮਹੀਨੇ ਦੇ ਪਹਿਲੇ ਪੰਦਰਵਾੜੇ ਚ ਖੇਤੀ ਮਾਹਰਾਂ ਦੀਆਂ ਕੀ ਸਿਫਾਰਿਸ਼ਾਂ ਨੇ ਉਸ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਾਉਣੀ ਦੀ ਮੁੱਖ ਫਸਲ ਝੋਨੇ ਬਾਰੇ। ਪੰਜਾਬ ਬਾਸਮਤੀ 7, ਪੰਜਾਬ ਬਾਸਮਤੀ 5, ਪੂਸਾ ਬਾਸਮਤੀ 1637, ਪੂਸਾ ਬਾਸਮਤੀ 1718 ਅਤੇ ਪੂਸਾ ਬਾਸਮਤੀ 1121 ਕਿਸਮ ਦੀ ਲੁਆਈ ਜੁਲਾਈ ਦੇ ਪਹਿਲੇ ਪੰਦਰਵਾੜੇ ਤੱਕ ਪੂਰੀ ਕਰ ਲੈਣੀ ਚਾਹੀਦੀ ਹੈ। CSR 30 ਪੂਸਾ ਬਾਸਮਤੀ 1509 ਕਿਸਮ ਦੀ ਪਨੀਰੀ ਪੁੱਟ ਕੇ ਖੇਤ ਵਿਚ ਲੁਆਈ ਜੁਲਾਈ ਦੇ ਦੂਸਰੇ ਪੰਦਰਵਾੜੇ ਵਿਚ ਕਰਨੀ ਚਾਹੀਦੀ ਹੈ। ਬਾਸਮਤੀ ਨੂੰ ਝੰਡਾ ਰੋਗ ਤੋਂ ਬਚਾਉਣ ਲਈ ਬਿਜਾਈ ਤੋਂ ਪਹਿਲਾਂ 3 ਗ੍ਰਾਮ ਸਪਰਿੰਟ 75 WS ਨੂੰ 10 ਮਿਲੀਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲੈਣਾ ਚਾਹੀਦਾ। 9 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਪਹਿਲੀ ਅੱਧੀ ਕਿਸ਼ਤ ਪਨੀਰੀ ਲਗਾਉਣ ਦੇ 3 ਹਫ਼ਤੇ ਬਾਅਦ CSR 30 ਨੂੰ ਪਾਓ ਅਤੇ 18 ਕਿਲੋ ਯੂਰੀਆ ਦੀ ਪਹਿਲੀ ਕਿਸ਼ਤ ਪੂਸਾ ਬਾਸਮਤੀ 1121, ਪੰਜਾਬ ਬਾਸਮਤੀ 7, ਪੰਜਾਬ ਬਾਸਮਤੀ 5, ਪੂਸਾ ਬਾਸਮਤੀ 1637 ਅਤੇ ਪੂਸਾ ਬਾਸਮਤੀ 1718 ਨੂੰ ਅਤੇ 27 ਕਿਲੋ ਯੂਰੀਆ ਪੂਸਾ ਬਾਸਮਤੀ 1509 ਨੂੰ ਪਾਉਣੀ ਚਾਹੀਦੀ ਹੈ। ਜੇਕਰ ਪਹਿਲਾਂ ਸਿਫਾਰਿਸ਼ ਕੀਤੀ ਫਾਸਫੋਰਸ ਖਾਦ ਕਣਕ ਨੂੰ ਪਾਈ ਗਈ ਹੋਵੇ ਤਾਂ ਬਾਸਮਤੀ ਨੂੰ ਇਸ ਖਾਦ ਦੀ ਕੋਈ ਲੋੜ ਨਹੀਂ। ਨਦੀਨਾਂ ਦੀ ਰੋਕਥਾਮ ਲਈ 1200 ਮਿਲੀਲੀਟਰ ਬੂਟਾ ਕਲੋਰ 50 ਤਾਕਤ ਜਾਂ 45 ਗ੍ਰਾਮ ਟੋਪ ਸਟਾਰ ਪ੍ਰਤੀ ਏਕੜ ਦੇ ਹਿਸਾਬ 60 ਕਿਲੋ ਰੇਤ ਵਿਚ ਮਿਲਾ ਕੇ ਪਾਉਣੀ ਚਾਹੀਦੀ ਹੈ। ਖੇਤ ਵਿਚ ਝੋਨੇ ਦੀ ਪਨੀਰੀ ਲਾਉਣ ਤੋਂ 2-3 ਦਿਨਾਂ ਦੇ ਅੰਦਰ 4 ਤੋਂ 5 ਸੈਂਟੀਮੀਟਰ ਖੜੇ ਪਾਣੀ ਵਿਚ ਇਕ ਸਾਰ ਨਦੀਨ ਨਾਸ਼ਕ ਦੀ ਵਰਤੋਂ ਕਰੋ। ਝੋਨੇ ਨੂੰ 30-30 ਕਿਲੋ ਯੂਰੀਆ ਦੀ ਦੂਜੀ ਅਤੇ ਤੀਜੀ ਕਿਸ਼ਤ ਲੁਆਈ ਤੋਂ 3 ਅਤੇ 6 ਹਫ਼ਤੇ ਬਾਅਦ ਪਾਉਣੀ ਚਾਹੀਦੀ ਹੈ। ਘੱਟ ਸਮੇਂ ਲੈਣ ਵਾਲੀਆਂ ਕਿਸਮਾਂ ਜਿਵੇਂ ਕਿ PR 126 ਨੂੰ ਯੂਰੀਆ ਖਾਦ ਦੀ ਤੀਜੀ ਕਿਸ਼ਤ ਪਨੀਰੀ ਲਾਉਣ ਤੋਂ 5 ਹਫ਼ਤੇ ਬਾਅਦ ਪਾਉਣੀ ਚਾਹੀਦੀ ਹੈ। ਕਿਸਾਨ ਦੋਸਤੋ, ਬਿਨਾਂ ਕੱਦੂ ਕੀਤੇ ਝੋਨੇ ਦੀ ਸਿੱਧੀ ਬਿਜਾਈ ਵਿਚ 43 ਕਿਲੋ ਯੂਰੀਆ ਪ੍ਰਤੀ ਏਕੜ ਕ੍ਰਮਵਾਰ 4, 6 ਅਤੇ 9 ਹਫ਼ਤਿਆਂ ਤੇ ਪਾਉਣਾ ਚਾਹੀਦਾ ਹੈ। ਰੇਤਲੀਆਂ ਜ਼ਮੀਨਾਂ ਵਿਚ ਪਾਣੀ ਦੀ ਘਾਟ ਹੋਣ ਕਰਕੇ ਝੋਨੇ ਵਿਚ ਲੋਹੇ ਦੀ ਘਾਟ ਆ ਜਾਂਦੀ ਹੈ, ਜਿਸ ਕਰਕੇ ਨਵੇਂ ਪੱਤੇ ਪੀਲੇ ਚਿੱਟੇ ਰੰਗ ਦੇ ਹੋ ਜਾਂਦੇ ਨੇ। ਇਸ ਦੀ ਰੋਕਥਾਮ ਲਈ 1% ਫੈਰੋਸਲਫੇਟ 2-3 ਵਾਰ ਹਫ਼ਤੇ ਦੇ ਵਕਫੇ ਤੇ ਛਿੜਕੋ। ਫੈਰੋਸਲਫੇਟ ਨੂੰ ਖੇਤ ਵਿਚ ਛੱਟਾ ਦੇਣ ਦਾ ਕੋਈ ਫਾਇਦਾ ਨਹੀਂ, ਲੋਹੇ ਦੀ ਘਾਟ ਆਉਣ ਤੇ ਸਿਰਫ ਛਿੜਕਾ ਹੀ ਕਰਨਾ ਚਾਹੀਦਾ। ਨਰਮਾ ਅਤੇ ਕਪਾਹ, ਨਰਮੇ ਕਪਾਹ ਦੀ ਫਸਲ ਖੜੇ ਪਾਣੀ ਨੂੰ ਨਹੀਂ ਝੱਲਦੀ, ਇਸ ਲਈ ਬਰਸਾਤ ਦੇ ਮੌਸਮ ਵਿਚ ਨਰਮੇ ਅਤੇ ਕਪਾਹ ਦੇ ਖੇਤਾਂ ਚੋਂ ਫਾਲਤੂ ਪਾਣੀ ਬਾਹਰ ਕੱਢ ਦੇਣਾ ਚਾਹੀਦਾ। ਕਪਾਹ ਬਿਰਲੀ ਕਰਨ ਵੇਲੇ ਨਾਈਟ੍ਰੋਜਨ ਦੀ ਅੱਧੀ ਖੁਰਾਕ ਪਾ ਦੇਣੀ ਚਾਹੀਦੀ ਹੈ। ਨਦੀਨ ਨਾਸ਼ਕ ਜ਼ਹਿਰਾਂ ਉਦੋਂ ਵਰਤੋ ਜਦੋਂ ਹਵਾ ਨਾ ਵਗਦੀ ਹੋਵੇ। ਇਹ ਵੀ ਖਿਆਲ ਰੱਖੋ ਕਿ ਨਦੀਨ ਨਾਸ਼ਕ ਫਸਲ ਦੇ ਪੱਤਿਆਂ ਤੇ ਨਹੀਂ ਪੈਣਾ ਚਾਹੀਦਾ। ਪੱਤਿਆਂ ਤੇ ਉੱਲੀ ਦੇ ਧੱਬਿਆਂ ਦਾ ਹਮਲਾ ਸ਼ੁਰੂ ਹੋਣ ਤੇ 200 ਮਿਲੀਲੀਟਰ ਐਮੀਸਟਾਰ ਟੋਪ ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ 15-20 ਦਿਨਾਂ ਦੇ ਵਕਫੇ ਬਾਅਦ ਛਿੜਕੋ। ਪਾਣੀ ਲਾਉਣ ਜਾਂ ਮੀਂਹ ਪਿੱਛੋਂ ਬੂਟਿਆਂ ਦੇ ਪੱਤੇ ਲੁੜਕ ਜਾਂਦੇ ਹਨ ਤਾਂ 10 ਮਿਲੀਗ੍ਰਾਮ ਕੋਬਾਲਟ ਕਲੋਰਾਈਡ ਪ੍ਰਤੀ ਲੀਟਰ ਪਾਣੀ ਦੇ ਘੋਲ ਦਾ ਛਿੜਕਾਅ ਇਹਨਾਂ ਬੂਟਿਆਂ ਉੱਪਰ ਕਰਨਾ ਚਾਹੀਦਾ। ਮੱਕੀ, ਮੱਕੀ ਵਿਚ ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ 10 ਦਿਨਾਂ ਦੇ ਅੰਦਰ ਹਲਕੀਆਂ ਜ਼ਮੀਨਾਂ ਵਿਚ ਐਟਾਜ਼ੀਨ 50 ਤਾਕਤ 500 ਗ੍ਰਾਮ ਪ੍ਰਤੀ ਏਕੜ ਅਤੇ ਭਾਰੀਆਂ ਜ਼ਮੀਨਾਂ ਵਿਚ 800 ਗ੍ਰਾਮ ਪ੍ਰਤੀ ਏਕੜ ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ ਜਾਂ ਇਹ ਨਦੀਨ ਨਾਸ਼ਕ 250 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਫਸਲ ਦੀਆਂ ਕਤਾਰਾਂ ਤੇ 20 ਸੈਂਟੀਮੀਟਰ ਚੌੜੀ ਪੱਟੀ ਵਿਚ ਛਿੜਕਾਅ ਕਰੋ ਅਤੇ ਕਤਾਰਾਂ ਵਿਚ ਬਾਕੀ ਰਹਿੰਦੀ ਜਗ੍ਹਾ ਦੀ 15-30 ਦਿਨਾਂ ਬਾਅਦ ਗੋਡੀ ਕਰ ਦੇਣੀ ਚਾਹੀਦੀ ਹੈ। ਬਾਰਿਸ਼ ਦਾ ਪਾਣੀ ਖੇਤ ਵਿਚ ਖੜਾ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਫਸਲ ਜ਼ਿਆਦਾ ਪਾਣੀ ਨਹੀਂ ਸਹਾਰ ਸਕਦੀ, ਇਸ ਨਾਲ ਤਵਾਂ ਗਲਣ ਦੇ ਰੋਗ ਵਿਚ ਵਾਧਾ ਹੁੰਦਾ ਹੈ। ਮੱਕੀ ਨੂੰ ਨਾਈਟ੍ਰੋਜਨ ਦੀ ਦੂਸਰੀ ਕਿਸ਼ਤ 37 ਕਿਲੋ
2: समाचार के साथ मैं जागृति शर्मा।

0: ਬੋੜੀ ਸਤਿਗੁਰ ਬਟਹਵਾਰਿਆ ਜਿਤ ਮਿਲੇ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ ਇਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾਰਿਆ ਸਤਿਗੁਰੂ ਹੈ ਬੋਹਿਥਾ ਵਿਰਲੇ ਕਿਨੈ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ ਪਾਰ ਉਤਾਰਿਆ
1: ਜਿਨ ਐਸਾ ਹਰ ਨਾਮ ਨਾ ਚੇਤੇ ਹੋ ਸੇ ਕਾਹੇ ਜਗ ਆਏ ਰਾਮ ਰਾਜ ਇਹ ਮਾਨਸ ਜਗ

ਬੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਭਾਮ ਦੇ ਰਾਹੇ ਭੀੜੇ ਅੱਗੇ ਜਾਵਣਾ ਨੰਗਾ ਦੋ ਜਗ ਚੱਲਿਆ ਤਾਂ ਦਿਸੇ ਖਰਾ ਡਰਾਵਣਾ।

ਨਾਇ ਮੰਨਿਆ ਪਤੁ ਪਜੈ ਸਾਲਾ ਹੀ ਸਚ ਸੋਤ ਦਰਗਾ ਅੰਦਰ ਪਾਈਐ ਤਗ ਨਾ ਤੂਟ ਸਪੂਤ ਤਗ ਨਾ ਇੰਦਰੇ ਤਗ ਨਾ ਨਾਰੀ ਭਲਕੇ ਤੁਕ ਪਵੈ ਨਿਤ ਦਾੜੀ ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜਿਵਾ ਤਗ ਨਾ ਆਖੀ ਵੇਤ ਗਾਇਆ ਪੇ ਵੱਟੇ ਵੱਟ ਧਾਗੇ ਵਰਾ ਕੱਟੇ ਲੈ ਭਾੜ ਕਰੇ ਵੀ

ਜੇ ਤਗ ਹੋਵੇ ਜੋਰ ਮਹੱਲਾ ਪਹਿਲਾ ਦੱਸੇ ਰਾਹੋ ਸੁਣ ਵੇਖੋ ਲੋਕਾਂ ਮਨ ਅੰਦਰ ਸੁਜਾਨ ਪੌੜੀ।

0: ਬੋੜੀ ਸਾਹਿਬ ਗੁਰ ਦਿਆਲ ਕਿਰਪਾ ਕਰੇ ਤਾਂ ਸਾਈ ਕਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ ਹੁਕਮ ਮਨਿਆ ਹੋਵੇ ਪ੍ਰਮਾਣਤਾ ਖਸਮੈ ਕਾ ਮਹਿਲ ਪਾਏ ਸੀ ਖਸਮੈ ਭਾਵੇ ਸੋ ਕਰੇ ਮਨੁ ਚਿੰਦਿਆ ਸੋ ਫਲ ਪਾਏ ਸੀ ਤੰਦਰ ਗਹਿ ਪੈਦਾ ਜਾਏ ਸੀ ਤੰਦਰ ਗਹਿ ਪੈਦਾ ਜਾਏ ਸੀ
1: ਕੋਈ ਗਾਵੇ ਰਾਗੀ ਨਾ ਦੀ ਬੇਦੀ ਬਹੁ ਪਾਂਤ ਕਰ ਨਹੀਂ ਹਰ ਹਰ

ਸਿਆਣੇ ਕਰਹਿਨਵਾਜ ਸ਼੍ਰੀ ਬਗਾਇਨ ਤਿੰਨ ਗਲਤਾਗ ਤਿੰਨ ਘਰ ਬ੍ਰਹਮਣ ਪੂਰੇ ਨਾਦ ਉਹਨਾਂ ਪਿਆ ਵੇ ਓਸਾਦ ਕੂੜੀ ਰਾਸ ਕੂੜਾ ਵਪਾਰ ਕੂੜ ਬੋਲ ਕਰੇ ਆਹਾਰ ਸ਼ਰਮ ਧਨ ਕਾ ਡੇਰਾ ਦੂਰ ਨਾਨਕ ਕੂੜ ਰਹਿਆ ਭਰਪੂਰ ਮੱਥਾ ਟਿੱਕਾ ਤੇ ਧੋਤੀ ਕਾ ਖਾਈ ਹੱਥ ਸ੍ਰੀ ਜਗ ਕਸਾਈ ਨੀਲ ਵਸਤਰ ਪੈਰ ਹੋਵੇ ਪ੍ਰਵਾਨ ਮੇਰੇ ਸਥਾਨ ਲੈ ਪੂਜੇ ਪ੍ਰਾਣ ਆਖਿਆ ਕਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ ਦੇ ਕੇ ਚੌਕਾ ਕੱਢੀ ਕਾਰ ਪ੍ਰਾਇ ਬੈਠੇ ਕੂੜਿਆਰ ਮਤ ਪਿੱਟੇ ਵੇ ਮਤ ਪਿੱਟੇ ਇਹੋ ਅੰਨ ਸਾਡਾ ਪਿੱਟੇ ਤਨ ਪਿੱਟੇ ਫਿਰ ਕਰੇ ਮਨ ਪਿੱਟੇ ਚੁਲੀ ਪਰ ਹੀਨ ਕਹੋ ਨਾ ਨਾਨਕ ਸੱਚ ਤੇ ਆਈਏ ਸੁੱਚ ਹੋਵੇ ਤਾਂ ਸੱਚ ਪਾਈਏ ਪੌੜੀ ਚਿੱਤ।

ਚਤੰਦਰ ਸਭ ਕੋ ਵੇਖ ਨਦਰੀ ਹੇਠ ਚਲਾਇੰਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇੰਦਾ ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਧੇ ਲਾਇੰਦਾ ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾਹ ਕਰਾਇੰਦਾ ਦਰਮੰਗਨ ਭੇਖਣਾ ਪਾਇੰਦਾ ਦਰਮੰਗਨ ਭੇਖਣਾ ਪਾਇੰਦਾ।

ਜੇ ਮਹਾਂ ਦਾ ਧਰਮ ਹੈ ਧਰਮ ਪਿਤਰੀ ਦੇ ਅਗੇ ਵਸ ਨਿਆਣੀਏ ਪਿਤਰੀ ਚੋਰ ਕਰੇ ਵੱਡੀਏ ਹੱਥ।

ਆਪਣੇ ਪੌਣ ਵੇਗ ਹਰ ਰੰਗੀ ਹਰ ਮਸਵਾਰਿਆ ਕੋਠੇ ਮੰਡਪ ਮਾੜੀਆਂ ਲੈ ਬੈਠੇ ਘਰ ਪਾਸਾਰਿਆ ਚੀਜ਼ ਕਰਨ ਮਨ ਭਾਉਂਦੇ ਹਰ ਬੁੱਝਣ ਨਾਹੀਂ ਹਾਰਿਆ ਕਰ ਫੁਰਮਾਇਸ ਖਾਇਆ ਵਿਖ ਮਹਿਲਤ ਮਰਨ ਵਿਸਾਰਿਆ ਜਰ ਆਈ ਜੋ ਬਨਹਾਰਿਆ ਜਰ ਆਈ ਜੋ ਬਨਹਾਰਿਆ ਜਿੱਥੇ ਜਾਏ ਬਹਿ